0: music. Q101. Electric.
1: ਜਦੋਂ ਵੀ ਨੂਰੀ ਨਸ ਨੂੰ ਇੱਕ ਕੋਠੀ ਤੋਂ ਦੂਸਰੀ ਕੋਠੀ ਲੈ ਜਾਇਆ ਜਾਂਦਾ ਤੇ ਜੇਲ੍ਹ ਵਿੱਚ ਇਸੇ ਤਰ੍ਹਾਂ ਭਗਦੜ ਵੱਜ ਜਾਂਦੀ
2: ਹੈ। ਇੱਕ ਮਾਮੂਲੀ ਕੈਦੀ ਦੀ
1: ਇੰਨੀ ਦਾ

Selamun aleyküm Zahreb ben hadi bıramadı. Sıcına de belli yanım mira. Bu adı bu adı bu adı buraya. O piyar buraya selam kubul ove. Ki hal çala bana dhida je. Fas klas je. Vay de deni tuata sarda mela lagda. Thela lagda. De thela de vichit me. Bada bada bada bada bada bada khan bin bhi chalda. De bada bada bada bada bada bada pulwan bhi adene. De bada bada kol bhi undene. De bada bada jenab lakar bhi chalda ne. ਤੁਹਾਡੇ ਵਾਸਤੇ ਡੇਰਾ ਸੱਜ ਗਿਆ ਜੇ ਡੇਰਾ ਤੁਹਾਡੇ ਆਪਣੇ ਸੱਜਣ ਤੇ ਬੇਲੀ ਤੇ ਮਿੱਤਰ ਤੇ ਵੀਰ ਦਾ ਡੇਰਾ ਤੁਹਾਡੇ ਵੀਰ ਦਾ ਕਿਹੜਾ ਡੇਰਾ ਜਨਾਬ ਐਫਐਮ 101 ਦੇ ਉੱਤੇ ਪ੍ਰੋਗਰਾਮ ਸੱਜਣ ਬੇਲੀ ਤੇ ਜਨਾਬ ਦੇਗਾਂ ਦੇ ਮੂੰਹ ਖੋਲ ਦਿੱਤੇ ਨੇ ਕਿਆ ਬਾਤ ਜਨਾਬ ਕਿਤੇ ਬਰਿਆਨੀਆਂ ਪੱਕ ਗਈਆਂ ਨੇ ਕਿਤੇ ਖੀਰਾਂ ਪੱਕ ਗਈਆਂ ਨੇ ਕਿਤੇ ਕੌਰਮੇ ਦੀਆਂ ਖੁਸ਼ਬੂਆਂ ਕਿਆ ਬਾਤ ਜਨਾਬ ਕਿਆ ਬਾਤ ਤੁਹਾਡੇ ਵਾਸਤੇ ਆਪਾਂ ਵਧੀਆ ਵਧੀਆ ਜਿਹਾ ਪ੍ਰੋਗਰਾਮ ਲੈ ਕੇ ਆਉਂਦੇ ਹੈਗੇ ਆ ਤੇ ਡੇਰਾ ਸਜਿਆ ਪਿਆ ਸੂਫੇ ਰੱਖੇ ਪਏ ਮੂਹਰੇ ਰੱਖੇ ਪਏ ਜਨਾਬ ਵੱਡੀ ਮੰਜੀ ਸੁਲਤਾਨ ਰਾਏ ਵਾਲੀ ਵੀ ਵਿਛਾਈ ਪਈ ਆ ਤੇ ਆਪਾਂ ਇੱਥੇ ਬਹਿ ਕੇ ਗੱਲਾਂ ਬਾਤਾਂ ਕਰਨੀ ਹੈਗੀ ਆ ਬੜੇ ਬੜੇ ਸੱਜਣ ਵੇਲੀਆਂ ਮਿੱਤਰਾਂ ਨੂੰ ਬੁਲਾਉਣਾ ਹੈਗਾ ਕਿਤੇ ਪ੍ਰਾਹੁਣੇ ਨੂੰ ਬੁਲਾਉਂਦੇ ਰਹਿਣਾ ਚਾਹੀਦਾ ਤੇ ਪ੍ਰਾਹੁਣਿਆਂ ਦੀ ਖਾਤਰ ਦਵਾਦੇ ਕਰਦੇ ਰਹਿਣਾ ਚਾਹੀਦਾ ਤਾਂ ਆਪਾਂ ਤੁਹਾਡੀ ਬੜੀ ਸਾਰੀ ਖਾਤਰ ਦਵਾਦੀ ਕਰਨੀ ਹੈਗੀ ਬੜੇ ਬੜੇ ਸੋਹਣੇ ਗਾਣੇ ਬੜੇ ਬੜੇ ਸੋਹਣੇ ਡਾਇਲੋਗ ਬੜੇ ਬੜੀਆਂ ਸੋਹਣੀਆਂ ਗੱਲਾਂ ਤੁਹਾਡੀਆਂ ਸਾਡੇ ਨਾਲ ਅਤੇ ਸਾਡੀਆਂ ਤੁਹਾਡੇ ਨਾਲ ਬਿਲਕੁਲ ਠੀਕ ਹੋ ਗਿਆ ਜਨਾਬ ਇੱਕ ਦੂਸਰੇ ਦੇ ਨਾਲ ਭੈਣਾਂ ਭਰਾ ਸੱਜਣ ਵੇਲੀ ਮਿੱਤਰ ਮਿਲਦੇ ਨੇ ਅਤੇ ਜਨਾਬ ਸੀਨੇ 'ਚ ਠੰਡ ਪੈ ਜਾਂਦੀ ਆਪਾਂ ਤੁਹਾਡੇ ਵਾਸਤੇ ਆਏ ਹਾਂ ਜਨਾਬ ਇਸ ਗਰਮੀ ਦੇ ਵਿੱਚ ਵੀ ਤੁਸੀਂ ਵੀ ਗਰਮੀ ਪ੍ਰੋਗਰਾਮ ਸੁਣਦੇ ਪਏ ਹੈਗੇ ਹੋ ਅਤੇ ਗੱਲਾਂ ਸੁਣ ਕੇ ਅਤੇ ਬਾਤਾਂ ਸੁਣ ਕੇ ਤੁਹਾਡੀਆਂ ਗੱਲਾਂ ਵੀ ਸੁਣ ਕੇ ਤੁਹਾਡੀਆਂ ਬਾਤਾਂ ਵੀ ਸੁਣ ਕੇ ਆਪਣੇ ਵੀ ਸੀਨੇ 'ਚ ਠੰਡ ਪੈ ਜਾਂਦੀ ਆ ਕਿਆ ਬਾਤ ਹੈ ਕਹਿੰਦੇ ਜੀ ਸ਼ਰਬਤ ਪੀ ਜਾਓ ਪੀ ਜਾਓ ਪੀ ਜਾਓ ਠੰਡ ਪਾਈ ਜਾਂਦਾ ਹੈ ਔਰ ਡਰਿੰਕ ਵਾਟਰ ਕੋਲਡ ਸ਼ਰਬਤ ਠੰਡ ਪਾਈ ਜਾਂਦਾ ਇੱਕ ਛੋਟਾ ਜਿਹਾ ਪੁਰਾਣੇ ਜ਼ਮਾਨੇ ਦੀ ਗੱਲ ਹੈ ਕਿ ਬੰਦਾ ਮੁਹੱਲੇ ਦੇ ਵਿੱਚ ਸ਼ਰਬਤ ਵੇਚਦਾ ਹੁੰਦਾ ਸੀ ਅਤੇ ਅੱਧੀ ਅੰਗਰੇਜ਼ੀ ਬੋਲਦਾ ਸੀ ਅੱਧੀ ਉਰਦੂ ਬੋਲਦਾ ਸੀ ਮੈਨੂੰ ਬੈਠੇ ਬੈਠੇ ਯਾਦ ਆ ਗਿਆ ਵੀ ਠੰਡਾ ਠਾਰ ਸ਼ਰਬਤ ਠੰਡ ਪਾਈ ਜਾਂਦਾ ਕੋਲਡ ਡਰਿੰਕ ਵਾਟਰ ਅਤੇ ਜਨਾਬ ਤੁਹਾਡੇ ਵਾਸਤੇ ਸੁਰਾਈਆਂ 'ਚ ਪਾਣੀ ਓਏ ਹੋਏ ਘਲਿਆਂ 'ਚ ਪਾਣੀ ਓਏ ਹੋਏ ਹੋਏ ਹੋਏ ਹੋਏ ਪਿਆਲਿਆਂ 'ਚ ਪਾਣੀ ਕਿਆ ਬਾਤ ਹੈ ਜਨਾਬ ਠੰਡਾ ਪਾਣੀ ਸ਼ੱਕਰ ਦਾ ਸ਼ਰਬਤ ਠੰਡ ਪੈ ਗਈ ਸੀਨੇ ਦੇ 'ਚ ਤੁਹਾਡੀਆਂ ਗੱਲਾਂ ਸੁਣ ਕੇ ਅਤੇ ਤੁਹਾਨੂੰ ਗੱਲਾਂ ਸੁਣਾ ਕੇ ਹਾਲੇ ਤੁਹਾਡੀਆਂ ਗੱਲਾਂ ਤਾਂ ਸੁਣੀਆਂ ਨਹੀਂ ਜਦੋਂ ਗੱਲਾਂ ਸੁਣਾਂਗੇ ਤਾਂ ਫਿਰ ਜਨਾਬ ਮਜ਼ਾ ਹੀ ਕੁਝ ਹੋਰ ਹੋਏਗਾ ਤਾਂ ਭਾਵੇਂ ਜੇ ਤੁਸੀਂ ਹੁਣੇ ਹੁਣੇ ਵਾਰਮੋਣਾ ਐਫ ਐਮ ਨੂੰ ਟਿਊਨ ਕੀਤੇ ਨੇ ਤੁਹਾਨੂੰ ਅਸੀਂ ਦਿਲ ਦੀ ਘਰ ਆਇਆ ਤਾਂ ਕਿੰਨੇ ਲੋਰਦੇ ਤੁਹਾਡੇ ਆਪਣੇ ਟੇਸ਼ਨ ਦੇ ਤੁਹਾਡਾ ਆਪਣਾ ਵੀਰ ਤੁਹਾਡਾ ਆਪਣਾ ਸੱਜਣ ਤੁਹਾਡਾ ਮੁਖਾਤਬ ਵਸੀਮ ਅਹਿਮਦ ਮੇਰਾ ਤੁਹਾਡਾ ਸਾਥ ਦੇਣਾ ਹੈਗਾ ਜਨਾਬ ਕਿੰਨੇ ਵਜੇ ਤੱਕ ਭਾਣਾ 3 ਵਜੇ ਤੱਕ ਭਗਵਾਨ ਜੀ ਆਰਾਮ ਨਾਲ ਸਾਈਡ ਦੇ ਹੋ ਕੇ ਬਹਿ ਜਾਓ ਜਿੰਨੇ ਭਲਵਾਨ ਨੇ ਸਾਰੇ ਮੇਰੇ ਨਾਲ ਸਾਈਡ ਦੇ ਹੋ ਕੇ ਬਹਿ ਜਾਣੇ ਜਿੰਨੇ ਭਲਵਾਨ ਬੰਦੇ ਪਏ ਨੇ ਉਹ ਖੱਬੇ ਪਾਸੇ ਬਹਿ ਜਾਣ ਜਿੰਨੇ ਭਲਵਾਨ ਬੈਠੇ ਨੇ ਉਹ ਸੱਜੇ ਪਾਸੇ ਬਹਿ ਜਾਣ ਆਹ ਜਿੰਨੇ ਮੇਰੇ ਨਾਲ ਅੱਡਾ ਲਾਣਾ ਆਹ ਮੇਰੇ ਸਾਹਮਣੇ ਆ ਕੇ ਬਹਿ ਜਾਵੇ ਆਏ ਮੈਂ ਟੱਬਰ ਖਾ ਜਾਵਾਂ ਤੇ ਡਕਾਰ ਨਾ ਮਾਰਾਂ ਓਕੇ ਇੱਧਰ ਰਾਮ ਜੱਜ ਨਹੀਂ ਇਹ ਨਹੀਂ ਅੱਡਾ ਲਾਮ ਜੱਜ ਨਹੀਂ ਇਹ ਕੁਝ ਲੋਕ ਆ ਵੀ ਅੱਡਾ ਲਾਉਣ ਦੇ 'ਚ ਬੜੇ ਹੀ ਤੇਜ਼ ਹੁੰਦੇ ਨੇ ਗੱਲ ਗੱਲ ਦੇ ਉੱਤੇ ਅੱਡਾ ਲਾਉਣਾ ਛੋਟੇ ਛੋਟੇ ਭੈਣਾਂ ਭਰਾ ਵੀ ਆਪਸ 'ਚ ਅੱਡਾ ਲਾ ਕੇ ਬਹਿ ਜਾਂਦੇ ਨੇ ਔਰ ਜਿਹੜੇ ਸ਼ਰੀਕ ਹੁੰਦੇ ਨੇ ਉਹ ਤਾਂ ਹਰ ਵੇਲੇ ਅੱਡਾ ਹੀ ਲਾ ਹੀ ਰੱਖਦੇ ਨੇ ਇਸ ਵਾਸਤੇ ਅੱਡਾ ਨਹੀਂ ਲਾ ਕੇ ਰੱਖਣਾ ਅੱਡਾ ਲਾਉਣਾ ਚਾਹੀਦਾ ਕਿ ਨਹੀਂ ਲਾਉਣਾ ਚਾਹੀਦਾ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ ਹੈਗੀਆਂ ਫਿਰ ਸਲੂਣੀਆਂ ਸਲੂਣੀਆਂ ਗੱਲਾਂ ਕਰਨੀਆਂ ਹੈਗੀਆਂ ਜਦੋਂ ਮਿੱਠੀਆਂ ਸਲੂਣੀਆਂ ਗੱਲਾਂ ਮਿਲ ਗਏ ਜਦੋਂ ਬਾਹਰ ਨਿਕਲੀਆਂ ਤਾਂ ਬੜਾ ਬੜਾ ਸੋਹਣਾ ਬੜਾ ਸੁਆਦੀ ਬੜਾ ਮਜ਼ੇਦਾਰ ਮਾਹੌਲ ਬਣ ਜਾਂਦਾ ਅਤੇ ਸੁਣਦੇ ਰਹੋ ਐਫ ਐਮ 101 ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ ਅਤੇ ਜਨਾਬ ਤੁਹਾਨੂੰ ਪਤਾ ਕਿ ਅਸੀਂ ਇਹ ਪ੍ਰੋਗਰਾਮ ਬੜਕਦੇ ਬਾਦਸ਼ਾਹ ਮਦਰ ਸ਼ਾਹ ਨੂੰ ਡੈਡੀਕੇਟ ਕਰਦੇ ਹਾਂ ਅਤੇ ਮਦਰ ਸ਼ਾਹ ਜਿਹੜੇ ਨੇ ਪਾਕਿਸਤਾਨ ਫਿਲਮ ਇੰਡਸਟਰੀ ਦਾ ਬੜਾ ਵੱਡਾ ਨਾਂ ਅਤੇ ਉਹਨਾਂ ਦੀ ਬੜਕ ਆਪਣੀ ਜਗ੍ਹਾ 'ਤੇ ਮਸ਼ਹੂਰ ਅਸੀਂ ਉਹਨਾਂ ਆਪਣੇ ਲੇਜੈਂਡ ਨੂੰ ਆਪਣੇ ਜਿਹੜੇ ਸਾਡੇ ਬਿਹਤਰੀਨ ਫਨਕਾਰ ਨੇ ਬਿਹਤਰੀਨ ਲੋਕ ਨੇ ਉਹਨਾਂ ਨੂੰ ਅਸੀਂ ਨਾਲ ਲੈ ਕੇ ਚੱਲਦੇ ਹਾਂ ਅਤੇ ਇਸ ਵਾਸਤੇ ਇਹਦੇ ਵਿੱਚ ਤੁਹਾਡੀ ਪਸੰਦ ਦੇ ਡਾਇਲੋਗ ਵੀ ਸ਼ਾਮਿਲ ਕੀਤੇ ਜਾਂਦੇ ਨੇ ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਅਸੀਂ ਅਕਸਰ ਆਪਣੇ ਪ੍ਰੋਗਰਾਮ ਦੇ ਵਿੱਚ ਮਦਰ ਸ਼ਾਹ ਦੀ ਆਵਾਜ਼ ਵੀ ਸ਼ਾਮਿਲ ਕਰੀਏ ਉਹਨਾਂ ਦੇ ਡਾਇਲੋਗ ਵੀ ਪ੍ਰੋਗਰਾਮ 'ਚ ਸ਼ਾਮਿਲ ਕਰੀਏ ਜਿਹੜੇ ਬੜੇ ਮਸ਼ਹੂਰ ਸੀ ਆਪਣੇ ਜ਼ਮਾਨੇ 'ਚ ਵੀ ਔਰ ਉਹਨਾਂ ਦੀ ਬੜਕ ਵੀ ਬੜੀ ਮਸ਼ਹੂਰ ਸੀ ਔਰ ਉਹਦੇ ਨਾਲ ਨਾਲ ਸੁਲਤਾਨ ਰਹੀ ਹੋ ਗਿਆ ਮੁਨੱਵਰ ਜ਼ਰੀਫ ਹੋ ਗਿਆ ਲਿਆਸ ਕਸ਼ਮੀਰੀ ਹੋ ਗਿਆ ਮੁਸਵਾ ਕੁਰੈਸ਼ੀ ਹੋ ਗਿਆ ਵੱਡੇ ਵੱਡੇ ਨਾਂ ਵੱਡੇ ਵੱਡੇ ਐਕਟਰਾਂ ਦੇ ਜਿਹੜੇ ਨੇ ਕਲਿੱਪ ਵੀ ਅਸੀਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸੁਣਾਉਣੇ ਹਾਂ ਅਤੇ ਤੁਸੀਂ ਵੀ ਬੜੇ ਸਾਰੇ ਸਾਡੇ ਸੁਣਨ ਵਾਲੇ ਨੇ ਜਿਹੜੇ ਨੇ ਇਹਨਾਂ ਡਾਇਲੋਗਸ ਨੂੰ ਸੁਣ ਕੇ ਅਤੇ ਐਕਟਰ ਬਣ ਗਏ ਨੇ ਓਏ ਜਿਹੜਾ ਬੰਦਾ ਵੀ ਮੇਰੇ ਪ੍ਰੋਗਰਾਮ 'ਚ ਕਾਲ ਕਰੇਗਾ ਓਏ ਉਹ ਐਕਟਿੰਗ ਐਕਟਰ ਬਣ ਜਾਏਗਾ ਓਏ ਅਤੇ ਜਨਾਬ ਅਗਰ ਤੁਸੀਂ ਐਕਟਿੰਗ ਕਰਨੀ ਹੈ ਮਤਲਬ ਡਾਇਲੋਗ ਸੁਣਾਉਣੇ ਅਤੇ ਪ੍ਰੋਗਰਾਮ ਨੂੰ ਸੁਣਦੇ ਰਹੋ ਤੁਹਾਡੀ ਪਸੰਦ ਦੇ ਸੁਪਰ ਸੁਪਰ ਸੁਪਰ ਹਿੱਟ ਗਾਣੇ ਉਹ ਗਾਣੇ ਜਿਹੜੇ ਗੁਆਚੇ ਗੁਚੇ ਪਏ ਨੇ ਉਹਨਾਂ ਨੂੰ ਲੱਭ ਲਿਆਉਣੇ ਜਾਂ ਝਾੜ ਝੂੜ ਕੇ ਕੇਸਟਾ ਕੁਸਟਾ ਸਾਫ਼ ਕਰਕੇ ਰਿਕਾਟਾ ਰਿਕੂਟਰ ਪੂਝ ਕੇ ਰਿਕਾਟਾ ਵਾਲੀ ਮਸ਼ੀਨ ਆਪਾਂ ਤੇਜ਼ ਕਰ ਲਈ ਆ ਖੋਲ ਲਈਏ ਝਾੜ ਲਈ ਆ ਠੀਕ ਹੈ ਨਾ ਉਹਨੂੰ ਚਾਬੀ ਵੀ ਦੇ ਦਿੱਤੀ ਆ ਅਤੇ ਡਿਸਕਾਂ ਕੱਢ ਲਈਆਂ ਮਤਲਬ ਤਵੇ ਕੱਢ ਲਏ ਹੈਗੇ ਅਤੇ ਆਪਾਂ ਤੁਹਾਡੇ ਵਾਸਤੇ ਵਧੀਆ ਵਧੀਆ ਗਾਣੇ ਪ੍ਰੋਗਰਾਮ 'ਚ ਸ਼ਾਮਿਲ ਕਰਨੇ ਹੈਗੇ ਆ ਕੁਝ ਪੱਥਰ ਦੇ ਰਿਕਾਰਡ ਵੀ ਲਾਉਣੇ ਹੈਗੇ ਆ ਕੁਝ ਸੈਲੋਲਾਈਟ ਦੇ ਰਿਕਾਰਡ ਵੀ ਲਾਉਣੇ ਹੈਗੇ ਆ ਕੁਝ 78 ਦੀ ਸਪੀਡ ਵਾਲੇ ਕੁਝ 45 ਦੀ ਸਪੀਡ ਵਾਲੇ ਕੁਝ 33 ਦੀ ਸਪੀਡ ਵਾਲੇ ਪਤਾ ਹੈ ਨਾ ਸਪੀਡਾਂ ਦਾ ਉਹ ਸਭ ਤੋਂ ਬਹੁਤੀ ਸਪੀਡ ਤਾਂ ਸਾਡੀ ਅਤੇ ਤੁਹਾਡੀ ਹੈ ਜਨਾਬ
ਉਹ ਬਾਲੇ ਤੁਸੀਂ ਆਪਣੇ ਮੈਸੇਜ ਸਾਨੂੰ ਕਰੋਗੇ ਤੇ ਸਾਨੂੰ ਪਤਾ ਲੱਗੇਗਾ ਨਾ ਸਾਡਾ ਪ੍ਰੋਗਰਾਮ ਸੁਣਦੇ ਪਏ ਜੇ ਕਿੰਨੇ ਸੁਣਦੇ ਪਏ ਤੇ ਭਾਨ ਮੈਸੇਜ ਕਰਨ ਦਾ ਤਰੀਕਾ ਬੜਾ ਆਸਾਨ ਹੈਗਾ ਜੇ ਆਪਣੇ ਮੋਬਾਈਲ ਫੋਨ ਤੋਂ ਤੁਸੀਂ ਲਿਖਣਾ 1 0 1 L ਦੇ ਨਹੀਂ ਆਪਣਾ ਨਾਂ ਪੈਗਾਮ ਲਿਖ ਕੇ ਘੱਲਣਾ ਉਹਨੂੰ 4471 ਦੇ ਉੱਤੇ ਭਾਨ ਇੱਕ ਵਾਰੀ ਫੇਰ ਸੁਣ ਲਓ 4471 ਦੇ ਘੱਲਣਾ ਅਤੇ ਸਾਡਾ ਜਿਹੜਾ ਪੈਗਾਮ ਤੁਸੀਂ ਕਮੈਂਟ ਵੀ ਕਰਨਾ ਤਾਂ ਕਮੈਂਟ ਵਾਸਤੇ ਫੇਸਬੁੱਕ ਸਾਡੇ ਕੋਲ ਮੌਜੂਦ ਹੈਗੀ ਆ ਬੜੀਆਂ ਬੜੀਆਂ ਕਿਤਾਬਾਂ ਪੜ੍ਹੀਆਂ ਆਪਾਂ ਬੜੀਆਂ ਬੜੀਆਂ ਕਿਤਾਬਾਂ ਪੜ੍ਹੀਆਂ ਜਨਾਬ ਉਰਦੂ ਦੀਆਂ ਵੀ ਪੜ੍ਹੀਆਂ ਅੰਗਰੇਜ਼ੀ ਦੀਆਂ ਵੀ ਪੜ੍ਹੀਆਂ ਪੰਜਾਬੀ ਦੀਆਂ ਵੀ ਪੜ੍ਹੀਆਂ ਪਰ ਜਿਹੜੀ ਫੇਸਬੁੱਕ ਆ ਨਾ ਇਹ ਅਸੀਂ ਸਾਰੇ ਮਿਲ ਕੇ ਪੜ੍ਹਦੇ ਹੈਗੇ ਆ ਅਤੇ ਫੇਸਬੁੱਕ ਦਾ ਪਤਾ ਨੋਟ ਕਰ ਲਓ www.facebook.com/FM1Lahore ਤੋ ਜਨਾਬ ਇਸ ਵੈਬਸਾਈਟ ਵੀ ਆ ਕੇ ਆਪ ਆਪਣੇ ਕਮੈਂਟ ਹਮੇ ਸੈਂਡ ਕਰੇਗੇ ਤੋ ਆਪਕੇ ਕਮੈਂਟਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਗੇ ਅਤੇ ਪ੍ਰੋਗਰਾਮ ਬਿਲਕੁਲ ਬਣ ਜੂਗਾ ਕੀ ਬਣ ਜੂਗਾ ਮੇਲਾ ਬਣ ਜੂਗਾ ਕਸੂਰ ਦਾ ਬਸੰਤ ਦਾ ਮੇਲਾ ਬਣ ਜੂ ਲਾਹੌਰ ਦਾ ਜਨਾਬ ਜਿਹੜੇ ਬਿਹਾਰ ਦੇ ਮੇਲੇ ਲੱਗਦੇ ਨੇ ਨਾ ਬਿਹਾਰ ਦੇ ਵਿੱਚ ਸਪਰਿੰਗ ਫੈਸਟੀਵਲ ਬਣ ਜੂ ਅਤੇ ਹੋਰ ਆਪਾਂ ਭੰਗੜੇ ਭੁੰਗੜੇ ਤਾਂ ਪਾਉਣੇ ਹੈਗੇ ਹੀ ਹਾਂ ਅਤੇ ਭੰਗੜੇ ਛੰਗੜੇ ਵੀ ਚੱਲਣਗੇ ਅਤੇ ਗੱਲਾਂ ਬਾਤਾਂ ਵੀ ਆਪਾਂ ਕਰਨੀ ਹੈਗੀਆਂ ਢੇਰ ਸਾਰੀਆਂ ਅਤੇ ਕੁਝ ਆਪਾਂ ਗੱਲਾਂ ਕਰਨੀਆਂ ਹੈਗੀਆਂ ਪੁਰਾਣੀਆਂ ਰਸਮੋ ਰਿਵਾਜ ਪੰਜਾਬ ਦੇ ਕੋਈ ਪੁਰਾਣੀਆਂ ਗੇਮਾਂ ਗੂਮਾਂ ਦਾ ਜ਼ਿਕਰ ਹਰ ਵਾਰੀ ਹੋ ਜਾਂਦਾ ਖੇਡਾਂ ਖੁਡਾਂ ਦਾ ਅਤੇ ਉਹਦੇ ਨਾਲ ਨਾਲ ਕੁਝ ਖਾਣ ਪੀਣ ਦੀ ਗੱਲਬਾਤ ਕਰਾਂਗੇ ਔਰ ਕੁਝ ਪੁਰਾਣੇ ਜ਼ਮਾਨੇ ਦੀਆਂ ਵਿਆਹਾਂ ਸ਼ਾਦੀਆਂ ਦੀ ਗੱਲਬਾਤ ਵੀ ਕਰਾਂਗੇ ਕੁਝ ਵੋਟੀ ਦੀ ਗੱਲ ਵੀ ਕਰਾਂਗੇ ਅਤੇ ਕੁਝ ਲਾੜੇ ਦੀ ਗੱਲ ਅਤੇ ਸਭ ਤੋਂ ਵੱਧ ਕੇ ਸੜਬਾਲੇ ਦੀ ਗੱਲ ਸ਼ਜ਼ਾਦਾ ਉਹ ਲੜਾਈਆਂ ਪੈ ਗਈਆਂ ਜਨਾਬ ਬੂਬੀ ਕਹਿੰਦੀ ਮੇਰੇ ਮੁੰਡੇ ਨੂੰ ਸੜਬਾਲਾ ਬਣਾਓ ਖਾਲਾ ਕਹਿੰਦੀ ਮੇਰੇ ਮੁੰਡੇ ਨੂੰ ਸੜਬਾਲਾ ਬਣਾਓ ਚਾਚਾ ਕਹਿੰਦਾ ਮੇਰੇ ਮੁੰਡੇ ਨੂੰ ਸੜਬਾਲਾ ਬਣਾਓ ਉਹ ਮੈਂ ਕਿਹੜੇ ਪਾਸੇ ਜਾਵਾਂ ਉਹ ਮੈਂ ਮੰਜੀ ਕਿੱਥੇ ਡਾਵਾਂ ਇੱਥੇ ਤਾਂ ਵੀ ਬੜੀਆਂ ਲੜਾਈਆਂ ਹੋ ਜਾਂਦੀਆਂ ਨੇ ਜਨਾਬ ਜਦੋਂ ਸ਼ਾਦੀ ਵਿਆਹ ਦੀਆਂ ਰਸਮਾਂ ਹੁੰਦੀਆਂ ਨੇ ਮਗਰ ਇਹ ਕਿ ਅਗਰ ਪਿਆਰ ਮੁਹੱਬਤ ਨਾਲ ਅਸੀਂ ਅੱਗੇ ਵਧੀਏ ਨਾ ਤਾਂ ਫਿਰ ਸਾਰਾ ਕੁਝ ਠੀਕ ਹੈ ਸਾਰਾ ਕੁਝ ਵਧੀਆ ਸਾਰਾ ਕੁਝ ਚੰਗਾ ਅਤੇ ਜਨਾਬ ਅੱਜ ਦੇ ਪ੍ਰੋਗਰਾਮ ਦੇ ਇੱਕ ਟੋਪਿਕ ਵੀ ਹੈ ਉਹਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਬਹੁਤਾ ਤਾਂ ਅਸੀਂ ਆਡੇ 'ਤੇ ਗੱਲ ਕਰਾਂਗੇ ਔਰ ਉਹਦੇ ਨਾਲ ਨਾਲ ਇੱਕ ਬੁਝਾਰਤ ਵੀ ਪ੍ਰੋਗਰਾਮ ਦੇ ਸ਼ਾਮਿਲ ਕਰਾਂਗੇ ਉਹ ਵੀ ਤੁਸੀਂ ਦੱਸਣਾ ਕਿ ਉਹਦਾ ਮਤਲਬ ਕੀ ਹੈ ਅਤੇ ਤੁਹਾਡੀ ਪਸੰਦ ਦੇ ਗਾਣੇ ਅਗਰ ਸਾਡੇ ਕੋਲ ਹੋਇਆ ਗਾਣਾ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਪਸੰਦ ਦਾ ਗਾਣਾ ਵੀ ਅਗਰ ਹੋ ਸਕਿਆ ਤਾਂ ਅਸੀਂ ਤੁਹਾਨੂੰ ਜ਼ਰੂਰ ਸੁਣਾਈਏ ਸਾਡੇ ਪ੍ਰੋਗਰਾਮ ਦੇ ਨਾਲ ਮੈਚ ਕਰਦਾ ਹੈ ਤਾਂ ਕਿਤੇ ਮੈਚਿੰਗ ਬੜੀ ਜ਼ਬਰਦਸਤ ਚੀਜ਼ ਹੁੰਦੀ ਹੈ ਅਗਰ ਮੈਚਿੰਗ ਹੋ ਜਾਵੇ ਤਾਂ ਕਿਆ ਹੀ ਬਾਤ ਹੈ ਕਦੇ ਕਦੇ ਮੈਚਿੰਗ ਜਿਹੜੀ ਹੈ ਨਾ ਉਹ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਆਹ ਮੈਚਿੰਗ ਕਿਸ ਤਰ੍ਹਾਂ ਹੋ ਗਈ ਕਦੇ ਜਨਾਬ ਮੁੰਡਾ ਤਾਂ ਲਈ ਛੋਟਾ ਜਿਹਾ ਕੁੜੀ ਦੀ ਉਮਰ ਤਾਂ ਵੱਡੀ ਹੈ ਜੇ ਮੁੰਡਾ ਤਾਂ ਵੱਡਾ ਹੈ ਤਾਂ ਕੁੜੀ ਦੀ ਉਮਰ ਤਾਂ ਛੋਟੀ ਹੈ ਇਹਨਾਂ ਦੀ ਮੈਜਿਕ ਕਿਵੇਂ ਹੋਏਗੀ ਉਹ ਭਾਅ ਜੀ ਮੈਜਿਕ ਹੋ ਜਾਂਦੀ ਹੈ ਦਿਲ ਨਾਲ ਦਿਲ ਮਿਲਣਾ ਚਾਹੀਦਾ ਹੈਗਾ ਅਗਰ ਦਿਲ ਨਾਲ ਦਿਲ ਮਿਲ ਜਾਏ ਨਾ ਤਾਂ ਫਿਰ ਮੈਜਿਕਾਂ ਹੋ ਜਾਂਦੀਆਂ ਸਾਰੀਆਂ ਗੱਲਾਂ ਬਾਤਾਂ ਸਿੱਧੀਆਂ ਸਿੱਧੀਆਂ ਮਿੱਠੀਆਂ ਮਿੱਠੀਆਂ ਹੋ ਜਾਂਦੀਆਂ ਅਤੇ ਜਿਹੜੀਆਂ ਮਹਿਫਿਲ ਸੱਜ ਜਾਂਦੀਆਂ ਨੇ ਤਾਂ ਫਿਰ ਉਹਦੇ ਵਿੱਚ ਬੰਦਾ ਕਹਿੰਦਾ ਕਿ ਜਨਾਬ ਇੱਥੇ ਵੀ ਫੁੱਲ ਲੱਗੇ ਨੇ ਇੱਥੇ ਪੱਤੀਆਂ ਲੱਗੀਆਂ ਨੇ ਇੱਥੇ ਗਮਲੀਆਂ 'ਚ ਗੁਲਾਬ ਦੇ ਫੁੱਲ ਉੱਗੇ ਪਏ ਨੇ ਇੱਥੇ ਮੋਦੀਆਂ ਉੱਗੀਆਂ ਪਿਆ ਅਤੇ ਇੱਥੇ ਅਸੀਂ ਫੁੱਲ ਸਜਾਏ ਕੁਝ ਬਾਹਰ ਦੇ ਫੁੱਲ ਵੀ ਮੰਗਵਾ ਕੇ ਸਜਾ ਲੈ ਨੇ ਗੁਲਦਾਨਾ 'ਚ ਰੱਖ ਲੈ ਨੇ ਕੁਝ ਪੱਤੀਆਂ ਗੁਲਾਬ ਦੀਆਂ ਵੀ ਇੱਧਰ ਉੱਧਰ ਛਿੜਕ ਦਿੱਤੀਆਂ ਨੇ ਪਰ ਜਿਹਨੂੰ ਅਸੀਂ ਉਡੀਕਦੇ ਪਏ ਹਾਂ ਉਹ ਕਿੱਥੇ ਆ ਉਹਨੂੰ ਵੀ ਤਾਂ ਬੁਲਾਓ ਨਾ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਇੰਨਾ ਇੰਨਾ ਬੁੱਝੋ ਭਲਾ ਕਿਹੜਾ ਗਾਣਾ ਹੈ ਜਿਹਦੇ ਸ਼ੁਰੂ 'ਚ ਆਉਂਦਾ ਇੰਨਾ ਹਾਂ ਬਿਲਕੁਲ ਠੀਕ ਹੋ ਗਿਆ ਜਨਾਬ ਆਵਾਜ਼ ਤੁਹਾਡੀ ਮੰਨੀ ਪਰਮੰਨੀ ਅਤੇ ਫਿਲਮ ਦਾ ਨਾਂ ਜੇ ਮਸਤਾਨਾ ਮਾਹੀ ਇੰਨਾ ਫੁੱਲ ਕਲੀਆਂ ਦੀ ਮਹਿਫਿਲ ਵਿੱਚ ਸੁਣਦੇ ਰਹੋ 1 1 FM ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ ਸਾਡਾ ਤੁਹਾਡਾ ਸਾਥ ਹੈਗਾ ਜਨਾਬ 3 ਵਜੇ ਤੱਕ ਗੱਡੀ ਚਲਾਉਂਦੇ ਪਏ ਧਿਆਨ ਨਾਲ ਗੱਡੀ ਚਲਾਉਣੀ ਹੈਗੀ ਆ ਸ਼ੇਅਰਿੰਗ ਕ੍ਰਾਸ 'ਤੇ ਕਾਫੀ ਜ਼ਿਆਦਾ ਪ੍ਰੈਸ਼ਰ ਹੈ ਇਸ ਵੇਲੇ ਟ੍ਰੈਫਿਕ ਦਾ ਧਿਆਨ ਨਾਲ ਆ ਰਹਾ

0: ਫੁਲਕਲੀਆਂ ਦੀ ਮਹਿਫਿਲ ਵਿੱਚ ਤੇਰੇ ਸਾਮਤ ਦੀ ਖੁਸ਼ਬੂ ਨਹੀਂ ਆਏ ਹਾਏ ਹਾਏ ਹਾਏ ਹਾਏ ਹਾਏ ਅੱਜ ਅਤਰ ਬਲੇਲੇ ਲਾਏ ਨੇ ਅੱਜ ਖੁੱਲੇ ਝੱਗੇ ਪਾਏ ਨੇ ਕਿਆ ਬਾਤ ਹੈ ਜਨਾਬ ਆਪਾਂ ਤੁਹਾਡੇ ਸੋਹਣੇ ਸੋਹਣੇ ਪ੍ਰੋਗਰਾਮ ਨੂੰ ਲੈ ਕੇ ਸੱਜਣ ਵੇਲੇ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਵੇਲਾ ਤੁਹਾਨੂੰ ਦੱਸਦਾ ਜਨਾਬ 1 ਵਜੇ ਹੋ ਗਿਆ 27 ਮਿੰਟ ਲੱਗਦਾ ਹੁਣੇ ਮੈਂ ਪ੍ਰੋਗਰਾਮ ਸ਼ੁਰੂ ਕੀਤਾ ਹੁਣ 27 ਮਿੰਟ ਵੀ ਲੱਗ ਗਿਆ ਕਿ ਪ੍ਰੋਗਰਾਮ ਹੋਣਾ ਚਾਹੀਦਾ ਕੋਈ 6 ਘੰਟੇ ਦਾ ਪ੍ਰੋਗਰਾਮ ਹੋਣਾ ਚਾਹੀਦਾ ਤਾਂ ਕਿ ਆਪਾਂ ਢੇਰ ਸਾਰੀਆਂ ਗੱਲਾਂ ਕਰਦੇ ਰਹੀਏ ਢੇਰ ਸਾਰੀਆਂ ਗੱਲਾਂ ਸੁਣਦੇ ਰਹੋ ਬਿਲਕੁਲ ਇੱਦਾਂ ਜਿੱਦਾਂ ਪੁਰਾਣੇ ਜ਼ਮਾਨੇ ਦੇ ਵਿੱਚ ਨਾ ਪੁਰਾਣੇ ਜ਼ਮਾਨੇ 'ਚ 3 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਸੀ ਨਾ ਅਤੇ 3 ਮਹੀਨੇ ਦੀਆਂ ਛੁੱਟੀਆਂ ਦੇ ਵਿੱਚ ਨਾ ਜਿਹੜੇ ਸੀ ਨਾ ਬੱਚੇ ਉਹਨਾਂ ਦੀ ਅੰਮੀ ਉਹਦੇ ਅੱਬਾ ਜੀ ਵੀ ਸਾਰੇ ਜਿੰਨੇ ਨਾ ਗੱਡੀ 'ਚ ਪੈਸੰਜਰ ਟ੍ਰੇਨ 'ਚ ਬਹਿ ਗਏ ਨਾ ਉਹਦੇ 'ਚ ਜਿਹੜੇ ਪੈਸੰਜਰ ਨੇ ਜਿਹੜੀ ਹੌਲੀ ਹੌਲੀ ਹੌਲੀ ਹਰ ਸਟੇਸ਼ਨ ਦੇ ਉੱਤੇ ਹਰ ਸਟਾਪ 'ਤੇ ਰੁਕਦੇ ਸੀ ਟਿਚਕੂ ਟਿਚਕੂ ਟਿਚਕੂ ਟਿਚਕੂ ਟਿਚਕੂ ਚੱਲਦੀ ਚੱਲਦੀ ਅਤੇ ਜਨਾਬ ਉਸ ਤੋਂ ਬਾਅਦ ਬਹਿੰਦੇ ਸੀ ਅਤੇ ਸ਼ਾਮ ਨੂੰ ਜਾ ਕੇ ਅੱਪੜਦੇ ਸੀ ਆਪਣੇ ਕਿੱਥੇ ਨਾਨਕੇ ਅਤੇ ਜਨਾਬ ਉੱਥੇ ਹੌਲੀ ਹੌਲੀ ਹੌਲੀ ਹੌਲੀ ਪਹੁੰਚਦੇ ਸੀ ਅਤੇ 3 ਮਹੀਨੇ ਦੀਆਂ ਛੁੱਟੀਆਂ ਤੇਰੇ 3 ਦੇ 3 ਪੂਰੇ ਮਹੀਨੇ ਹੀ ਉੱਥੇ ਕਿਆ ਬਾਤ ਹੈ ਜਨਾਬ ਨਾਨੀ ਦੇ ਘਰ ਓਏ ਹੋਏ ਹੋਏ ਬੜੀਆਂ ਰੌਣਕਾਂ ਬੜੇ ਮੇਲਾਂ ਲੱਗਦੇ ਸੀ ਅਤੇ ਉਹ ਫਿਰ ਕਹਿੰਦੇ ਸੀ ਜਨਾਬ ਇਹਨਾਂ ਪੁੱਲ ਗਲੀਆਂ ਦੀ ਮਹਿਫਿਲ ਵਿੱਚ ਅਤੇ ਉੱਥੇ ਇੱਧਰ ਬੁਲੇਲੇ ਵੀ ਲਾਉਂਦੇ ਸੀ ਮਤਲਬ ਉੱਥੇ ਗੱਡੀ ਤੋਂ ਉਤਰਨ ਤੋਂ ਪਹਿਲੇ ਬੱਚੇ ਨੂੰ ਤਿਆਰ ਕਰ ਦਿੰਦੇ ਸੀ ਲੋਕ ਉਹ ਤਿਆਰ ਹੋ ਕੇ ਕੱਪੜੇ ਛੱਪੜੇ ਪਾ ਕੇ ਸਾਫ਼ ਸੁਥਰਾ ਮੂੰਹ ਹੱਥ ਧੋ ਕੇ ਅਤੇ ਉਤਰਦੇ ਸੀ ਅਗਰ ਉਂਝ ਨਾ ਉਤਰਦੇ ਤਾਂ ਪੈਸੰਜਰ ਗੱਡੀ 'ਤੇ ਬੰਦਾ ਬਿਲਕੁਲ ਮਿੱਟੀ ਪੈ ਪੈ ਕੇ ਨਾ ਕਾਲਾ ਧੂਤ ਬਣ ਜਾਂਦਾ ਸੀ ਅਤੇ ਜਨਾਬ ਇਸ ਵਾਸਤੇ ਜਿਹੜੇ ਲੋਕ ਅੱਜ ਕੱਲ੍ਹ ਇਸ ਤਰ੍ਹਾਂ ਨਹੀਂ ਹੈਗਾ ਅੱਜ ਕੱਲ੍ਹ ਬੜਾ ਬਿਹਤਰੀਨ ਹੋ ਗਿਆ ਮਾਹੌਲ ਸਾਰੇ ਦਾ ਸਾਰਾ ਅਤੇ ਬੰਦੇ ਨੂੰ ਨਹਾਉਣ ਨਹਾਉਣ ਦੀ ਲੋੜ ਨਹੀਂ ਪੈਂਦੀ ਮੂੰਹ ਦੀ ਧੋਣ ਦੀ ਲੋੜ ਨਹੀਂ ਪੈਂਦੀ ਬੰਦਾ ਸਾਫ਼ ਸੁਥਰਾ ਏ ਸੀ ਦੇ 'ਚ ਬਹਿ ਕੇ ਪਹੁੰਚ ਜਾਂਦਾ ਅਤੇ ਅਗਰ ਤੁਸੀਂ ਸਾਡਾ ਪ੍ਰੋਗਰਾਮ ਗੱਡੀ 'ਚ ਸੁਣਦੇ ਪਿਆ ਜੇ ਟ੍ਰੇਨ 'ਚ ਸੁਣਦੇ ਪਿਆ ਜੇ ਹਵਾਈ ਜਹਾਜ਼ 'ਚ ਸੁਣਦੇ ਪਿਆ ਜੇ ਬੈਰੀ ਜਹਾਜ਼ 'ਚ ਸੁਣਦੇ ਪਿਆ ਜੇ ਮੋਟਰਸਾਈਕਲ 'ਤੇ ਸੁਣਦੇ ਪਿਆ ਜੇ ਜਿੱਥੇ ਵੀ ਸੁਣਦੇ ਪਿਆ ਜੇ ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਦੇ 'ਚ ਜੀ ਆਇਆਂ ਨੂੰ ਕਹਿੰਦੇ ਹਾਂ ਅਤੇ ਜਨਾਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਵੇਖਾਂਗੇ ਕਿ ਜਨਾਬ ਜਿਹੜੇ ਸਰੀਰ ਨੇ ਆਪਸ ਵਿੱਚ ਅੱਡਾਂ ਲਾ ਕੇ ਕਿਉਂ ਬੈਠੇ ਰਹਿੰਦੇ ਨੇ ਅਗਰ ਉਹ ਆਪਸ 'ਚ ਮਿਲ ਜਾਣ ਅਗਰ ਰਿਸ਼ਤੇਦਾਰ ਆਪਸ 'ਚ ਮਿਲ ਜਾਣ ਸੁਲਾ ਸਫਾਈ ਦੇ ਨਾਲ ਰਹਿਣ ਅਤੇ ਫਿਰ ਅੱਡਾਂ ਤਾਂ ਨਹੀਂ ਲੱਗੇਗਾ ਜਦੋਂ ਅੱਡਾਂ ਲੱਗਦਾ ਤਾਂ ਫਿਰ ਬੜੀ ਖਰਾਬੀ ਵੀ ਹੋ ਜਾਂਦੀ ਹੈ ਇਹਦੇ ਬਾਰੇ ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਉਹਦੇ ਨਾਲ ਨਾਲ ਤੁਹਾਡੀ ਪਸੰਦ ਦੀ ਗੱਲ ਵੀ ਪ੍ਰੋਗਰਾਮ 'ਚ ਸ਼ਾਮਿਲ ਨੇ ਅਤੇ ਗੱਲ ਹੈਗੀ ਜੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਪੇਲੀ ਹੈ ਉਹ ਤੁਸੀਂ ਸਾਨੂੰ ਦੱਸਣੀ ਹੈ ਜਿਹੜੀ ਬੁਝਾਰਤ ਹੈ ਉਹ ਤੁਸੀਂ ਸਾਨੂੰ ਦੱਸਣਾ ਕਿ ਜਨਾਬ ਇਹਦਾ ਕੀ ਮਤਲਬ ਹੈਗਾ ਅਤੇ ਬੁਝਾਰਤ ਬੜੀ ਮਜ਼ੇਦਾਰ ਜਿਹੀ ਹੈ ਕਿ ਜਨਾਬ ਤੁਹਾਨੂੰ ਮੈਂ ਦੱਸਦਾ ਬਾਜ ਬੁਝਾਰਤ ਛੂਮਾਂ ਦੀ ਖੱਟੀ ਅਤੇ ਕੁੱਤੇ ਗਏ ਗਵਾ ਹਾਏ ਹਾਏ ਹਾਏ ਹਾਏ ਹਾਏ ਅੱਛਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲ ਅਸੀਂ ਪੁੱਛਾਂਗੇ ਤੁਹਾਨੂੰ ਕੋਈ ਅੱਛੀ ਜਿਹੀ ਬੁਝਾਰਤ ਅਗਰ ਪੰਜਾਬੀ ਦੀ ਯਾਦ ਹੈ ਅਤੇ ਅਖਾਣ ਕੋਈ ਯਾਦ ਹੈ ਤਾਂ ਸਾਡੇ ਪ੍ਰੋਗਰਾਮ 'ਚ ਆ ਕੇ ਤੁਸੀਂ ਸਾਨੂੰ ਸੁਣਾ ਸਕਦੇ ਜੇ ਅਗਰ ਸੁਣਾਉਣਾ ਚਾਹੋ ਮਗਰ ਇਹ ਚੀਜ਼ ਜ਼ਿਹਨ 'ਚ ਰੱਖਣਾ ਕਿ ਸਾਡੇ ਪ੍ਰੋਗਰਾਮ ਨੂੰ ਪੂਰੀ ਮਹਿਫਿਲ ਸੁਣਦੀ ਹੈ ਪੂਰੀ ਫੈਮਿਲੀ ਸੁਣਦੀ ਹੈ ਬੱਚੇ ਵੀ ਸੁਣਦੇ ਨੇ ਅੰਮੀ ਜੀ ਵੀ ਸੁਣਦੇ ਨੇ ਅੱਬਾ ਜੀ ਵੀ ਸੁਣਦੇ ਨੇ ਭਾਈ ਜਨ ਵੀ ਸੁਣਦੇ ਨੇ ਬਾਜੀ ਵੀ ਸੁਣਦੇ ਨੇ ਸਾਰੇ ਸੁਣਦੇ ਨੇ ਪੂਰੀ ਫੈਮਿਲੀ ਬਹਿ ਕੇ ਸਾਡੇ ਪ੍ਰੋਗਰਾਮ ਨੂੰ ਸੁਣਦੀ ਹੈ ਅਤੇ ਐਸੀ ਚੀਜ਼ ਲੈ ਕੇ ਆਉਣਾ ਜਿਹੜੀ ਪੂਰੀ ਅਸੀਂ ਆਪਣੀ ਫੈਮਿਲੀ 'ਚ ਬਹਿ ਕੇ ਸੁਣਾ ਸਕੀਏ ਅਤੇ ਤੁਸੀਂ ਵੀ ਬੁਝਾਰਤਾ ਪ੍ਰੋਗਰਾਮ 'ਚ ਸ਼ਾਮਿਲ ਕਰ ਸਕਦੇ ਜੇ ਅਗਰ ਕੋਈ ਨਵੀਂ ਚੀਜ਼ ਤੁਹਾਡੇ ਕੋਲ ਮੌਜੂਦ ਹੈ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰਨਾ ਅਤੇ ਇੱਕ ਵਾਰੀ ਫਿਰ ਮੈਂ ਕਹਾਂਗਾ ਜਨਾਬ ਕਿ ਛੂਮਾਂ ਦੀ ਖੱਟੀ ਅਤੇ ਕੁੱਤੇ ਗਏ ਗਵਾ ਦਾ ਕੀ ਮਤਲਬ ਹੈ ਵਰਮਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਜਨਾਬ ਕੁਝ ਲੋਕ ਨਾਲੇ ਅੰਦਰੋਂ ਗੁੱਸਾ ਕਰਦੇ ਨੇ ਉੱਤੋਂ ਗੁੱਸਾ ਕਰਦੇ ਨੇ ਅੰਦਰੋਂ ਗੁੱਸਾ ਨਹੀਂ ਕਰਦੇ ਉੱਤੋਂ ਗੁੱਸੇ ਵਾਲੀ ਸ਼ਕਲ ਬਣਾਉਂਦੇ ਨੇ ਅੰਦਰੋਂ ਹੱਸਦੇ ਨੇ ਔਰ ਕਈ ਵਾਰੀ ਇੰਝ ਹੁੰਦੇ ਨੇ ਕਿ ਐਵੇਂ ਰੁੱਸ ਕੇ ਬਹਿ ਜਾਂਦੇ ਨੇ ਉਹ ਗਾਣਾ ਵੀ ਹੈਗਾ ਨਾ ਐਵੇਂ ਭੱਜ ਪਾ ਕੇ ਰੁੱਸ ਬਹਿਣਾ ਸਿਆਣਿਆਂ ਦਾ ਕਹਿਣਾ ਨਹੀਂ ਹੁੰਦਾ ਆਏ ਹਾਏ ਹਾਏ ਹਾਏ ਬੜਾ ਸੋਹਣਾ ਗਾਣਾ ਯਾਦ ਆ ਗਿਆ ਵੇਖਦੇ ਹਾਂ ਅਗਰ ਗਾਣਾ ਮੈਨੂੰ ਲੱਭ ਗਿਆ ਨਾ ਜੇ ਮੇਰੀ ਰੇਂਜ 'ਚ ਰਹਿ ਗਿਆ ਅਤੇ ਆਪਾਂ ਇਹ ਗਾਣਾ ਵੀ ਅੱਜ ਦੇ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ ਅਤੇ ਇਸ ਵੇਲੇ ਜਿਹੜਾ ਅਸੀਂ ਗਾਣਾ ਪ੍ਰੋਗਰਾਮ 'ਚ ਸ਼ਾਮਿਲ ਕਰਨ ਲੱਗੇ ਹਾਂ ਉਹਦੇ 'ਚ ਇਹੋ ਜਿਹੀ ਗੱਲ ਹੀ ਹੈ ਕਿ ਕਦੀ ਉੱਤੋਂ ਹੱਸ ਬਹਿ ਅੰਦਰੋਂ ਗੁੱਸਾ ਅੱਖਾਂ ਦੇ ਵਿੱਚ ਪਿਆਰ ਮੂੰਹ ਦੇ ਵਿੱਚ ਗੁੱਸਾ ਗੱਲਾਂ ਦੇ ਵਿੱਚ ਗੁੱਸਾ ਮਤਲਬ ਸਮਝ ਨਹੀਂ ਆਉਂਦੀ ਔਰ ਕਦੀ ਕਦੀ ਜਦੋਂ ਇਹ ਸਾਰੀਆਂ ਕੈਫੀਅਤਾਂ ਸਾਰੀਆਂ ਸਿਲਸਿਲੇ ਜਦੋਂ ਮੁੱਕ ਜਾਂਦੇ ਨੇ ਉਦੋਂ ਫਿਰ ਚਿਹਰੇ ਦੇ ਉੱਤੇ ਵੀ ਹਾਸਾ ਬੁੱਲੀਆਂ 'ਤੇ ਵੀ ਹਾਸਾ ਫੁੱਲਾਂ ਦੇ ਉੱਤੇ ਵੀ ਹਾਸਾ ਠੀਕ ਹੈ ਨਾ ਅਤੇ ਜਨਾਬ ਫਿਰ ਮੂੰਹ ਦੇ ਉੱਤੇ ਇਕਰਾਰ ਵੀ ਆ ਜਾਂਦਾ ਕਿ ਜਨਾਬ ਅਸੀਂ ਅਗਰ ਪਹਿਲੇ ਮੂੰਹ 'ਚੋਂ ਗੁੱਸੇ ਵਾਲੀ ਗੱਲ ਕਰਦੇ ਪਏ ਸਾਂ ਅੱਖਾਂ ਸਾਡੀਆਂ ਸੱਚ ਬੋਲਦੀਆਂ ਪਈਆਂ ਸੀ ਅੱਖਾਂ ਤੁਹਾਨੂੰ ਪਤਾ ਕਿ ਹਮੇਸ਼ਾ ਸੱਚ ਬੋਲਦੀਆਂ ਨੇ ਅਤੇ ਅੱਖਾਂ ਕਹਿ ਰਹੀਆਂ ਸੀ ਕਿ ਸਾਨੂੰ ਤੁਹਾਡੇ ਨਾਲ ਮੁਹੱਬਤ ਹੈ ਸਾਨੂੰ ਤੁਹਾਡੇ ਨਾਲ ਪਿਆਰ ਹੈ ਅਸੀਂ ਤੁਹਾਨੂੰ ਬੜਾ ਚਾਹੁੰਦੇ ਹਾਂ ਅਤੇ ਮੂੰਹ ਅਸੀਂ ਨਹੀਂ ਮੰਨਦੇ ਮਗਰ ਹੁਣ ਅਸੀਂ ਮੂੰਹ ਵੀ ਮੰਨ ਪਏ ਹਾਂ ਤੁਸੀਂ ਕੀ ਕਹਿੰਦੇ ਜੇ ਕਿ ਮੰਨ ਜਾਣਾ ਚਾਹੀਦਾ ਮੂੰਹ ਕਿ ਨਹੀਂ ਮੰਨਣਾ ਚਾਹੀਦਾ ਇਕਰਾਰ ਕਰਨਾ ਚਾਹੀਦਾ ਕਿ ਇਕਰਾਰ ਨਹੀਂ ਕਰਨਾ ਚਾਹੀਦਾ ਕਿ ਇਨਕਾਰ ਹੀ ਕਰ ਦੇਣਾ ਚਾਹੀਦਾ ਕਹਿੰਦੇ ਜਦੋਂ ਵੇਖੋ ਤੇਰੀ ਗੱਲਾਂ ਤੇਰੇ ਮੂੰਹ ਦੇ ਉੱਤੇ ਹਰ ਵੇਲੇ ਤੇਰੀਆਂ ਗੱਲਾਂ ਦੇ ਵਿੱਚ ਹਰ ਵੇਲੇ ਇਨਕਾਰ ਹੀ ਇਨਕਾਰ ਨਜ਼ਰ ਆਉਂਦਾ ਅਤੇ ਜੇ ਅਸੀਂ ਤੇਰੇ ਵੱਲੋਂ ਮੂੰਹ ਮੋੜ ਲਿਆ ਨਾ ਤਾਂ ਚੱਲੀਏ ਇਕੱਲੀ ਰਹਿ ਜਾਏਗੀ ਮੈਂ ਕੀ ਕਰਾਂ ਮੈਂ ਕਿਹੜੇ ਪਾਸੇ ਜਾਵਾਂ ਇਹ ਜਿਹੜੇ ਪੁਰਾਣੇ ਪੁਰਾਣੇ ਐਕਟਰ ਨੇ ਮਸ਼ਹੂਰ ਐਕਟਰ ਇਹਨਾਂ ਦੀਆਂ ਰੂਹਾਂ ਮੇਰੇ ਇਰਦ ਗਿਰਦ ਘੁੰਮਦੀਆਂ ਰਹਿੰਦੀਆਂ ਨੇ ਔਰ ਮੈਂ ਟੱਬਰ ਅੱਖਾਂ ਜੋ ਉਹਦੇ ਟਕਾਰਨਾ ਮਾਰਾਂ। ਇਸ ਵਾਸਤੇ ਜਨਾਬ ਡਾਇਲੋਗ ਜਿਹੜੇ ਨੇ ਉਹ ਮੈਂ ਨਿਜੇ ਬੋਲਦਾ ਮੇਰੇ ਵਿੱਚੋਂ ਆ ਕੇ ਐਕਟਰ ਬੋਲਦੇ ਨੇ। ਟੈਲੀਫੋਨ ਨੰਬਰ ਤੁਹਾਡਾ ਮੰਨਿਆ ਪਰਮੰਨਿਆ 04-2-111-0001-01। ਸਭ ਤੋਂ ਪਹਿਲੇ ਅਨੀਲਾ ਜੀ ਨੇ ਕਿਹਾ ਜੀ ਬੜਾ ਜ਼ਬਰਦਸਤ ਸਟਾਰਟ ਲਿਆ ਜੇ। ਕਿਆ ਬਾਤ ਹੈ ਨੀਲਾ ਜੀ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਪ੍ਰੋਗਰਾਮ ਨੂੰ ਸੁਣਦੇ ਪਏ ਜੇ ਔਰ ਸ਼ੁਰੂ ਤੋਂ ਸੁਣਦੇ ਪਏ ਜੇ, ਤੁਹਾਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਕਹਿੰਦੇ ਜੀ ਬੜਾ ਜ਼ਬਰਦਸਤ ਪ੍ਰੋਗਰਾਮ, ਮੁਹੰਮਦ ਸ਼ਹਿਜ਼ਾਦ ਸਾਡੇ ਰੈਗੂਲਰ, ਹਰ ਵੇਲੇ ਉੱਧਰੋਂ ਕਹਿੰਦਾ ਮੈਂ ਬਟਨ ਨੱਪਦਾ ਕਮਰੇ ਦਾ, ਉੱਧਰੋਂ ਰੋਸ਼ਨੀ ਹੋ ਜਾਂਦੀ ਹੈ। ਬੰਦਾ ਪੁੱਛੇ ਬਲਬ ਲੱਗਿਆ ਤਾਂ ਰੋਸ਼ਨੀ ਤਾਂ ਹੋਏਗੀ ਨਾ, ਉਹ ਬਲਬ ਵੀ ਵੱਡਾ ਲੱਗਿਆ, ਛੋਟਾ ਬਲਬ ਨਹੀਂ ਲੱਗਿਆ, 500 ਵਾਟ ਦਾ ਬਲਬ ਲੱਗਿਆ ਮੁਹੰਮਦ ਸ਼ਹਿਜ਼ਾਦਾ 500 ਵਾਟ ਵਾਲਾ। ਅੱਛਾ, ਜਦੋਂ ਡਾਇਲੋਗ ਬੋਲਦਾ ਨਾ ਉਦੋਂ ਵੀ 500 ਵਾਟ ਦਾ ਕਰੰਟ ਮਾਰਦਾ। ਮੁਹੰਮਦ ਸ਼ਹਿਜ਼ਾਦ ਬੜੀ ਮਿਹਰਬਾਨੀ, ਪ੍ਰੋਗਰਾਮ ਜਾਣ ਦਾ ਬਹੁਤ ਸ਼ੁਕਰੀਆ। ਉਸਤਾਦ ਜੀਰਾ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਜੀਰਾ ਜੀ ਜੀਰਾ ਬਲੇਡ ਸ਼ਹਿਜ਼ਾਦਾ, ਜੀਰਾ ਬਲੇਡ ਨਹੀਂ ਸਿਰਫ ਉਸਤਾਦ ਜੀਰਾ, ਸੈਦਪੁਰ ਵਾਲਾ ਮੇਰਾ ਭਰਾ। ਅਨੀਲਾ ਜੀ ਦਾ ਜ਼ਿਕਰ ਇੱਕ ਵਾਰੀ ਫਿਰ ਆ ਗਿਆ ਕਿਉਂਕਿ ਮੈਂ ਨਾਂ ਲਿਖਿਆ ਸੀ ਆਪਣੇ ਸਾਹਮਣੇ।
1: ਫਰੀ ਜੀ ਆਈਆਂ ਨੇ ਸਾਡੇ ਪ੍ਰੋਗਰਾਮ ਦੇ ਵਿੱਚ, ਚਮੁਰਤੀ 'ਚੋਂ ਫਰੀ ਬੋਲਦੀ ਪਈ ਆ।
0: ਫਰੀ ਜੀ ਵੇਖ ਲਓ, ਮੈਂ ਤੁਹਾਡੀ ਕਿਹੜੀ ਸਟੋਰੀ ਕਾਪੀ ਕਰਦਾ, ਮਜ਼ਾ ਆਉਂਦਾ ਨਾ ਮੇਰੀ ਗੱਲ ਸੁਣ ਕੇ। ਮੈਂ ਦੂਸਰੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਸਲਾਮ ਮੇਰੇ ਤੱਕ ਪਹੁੰਚਦੇ ਰਹਿੰਦੇ ਨੇ, ਤੁਹਾਡੀ ਬੜੀ ਮਿਹਰਬਾਨੀ। ਇਹਨਾਂ ਨੇ ਕਿਹਾ ਜੀ ਕਿ ਬੜਾ ਸੋਹਣਾ ਪ੍ਰੋਗਰਾਮ ਹੈ, ਹੋਰ ਵੀ ਕੁਝ ਗੱਲਾਂ ਕੀਤੀਆਂ ਸੀ ਜਿਹੜੀਆਂ ਮੇਰੇ ਜ਼ਿਹਨ 'ਚੋਂ ਨਿਕਲ ਗਈਆਂ ਨੇ। ਜਦੋਂ ਤੁਸੀਂ ਆ ਕੇ ਸਾਡੇ ਨਾਲ ਗੱਲਬਾਤ ਕਰੋਗੇ ਨਾ ਲਾਈਵ, ਉਦੋਂ ਤੁਸੀਂ ਆਪਣੀਆਂ ਗੱਲਾਂ ਪੂਰੀਆਂ ਕਰ ਲੈ। ਅਬਦੁਲ ਹਮੀਦ ਹਰਚੰਦ ਤੋਂ ਸਾਡੇ ਪ੍ਰੋਗਰਾਮ ਦੇ ਸ਼ਾਮਿਲ ਹੈ, ਫਰੂਕਾਬਾਦ ਤੋਂ। ਕੀ ਹਾਲ ਚਾਲ ਹੈ ਮੇਰੇ ਭਰਾ ਦਾ? ਠੀਕ ਹੈ ਅਬਦੁਲ ਹਮੀਦ, ਕਹਿੰਦਾ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਪਿਆ, ਰਾਤ ਦੇ 2 ਵਜੇ ਵੀ ਤੁਹਾਡਾ ਪ੍ਰੋਗਰਾਮ ਮੈਂ ਸੁਣਦਾ, ਮੈਨੂੰ ਬੜਾ ਮਜ਼ਾ ਆਉਂਦਾ। ਅਬਦੁਲ ਹਮੀਦ ਤੇਰੇ ਨਾਲ ਮੇਰਾ ਪਿਆਰ ਹੀ ਬਹੁਤ ਜ਼ਿਆਦਾ ਹੋ ਗਿਆ, ਤੂੰ ਜਦੋਂ ਵੀ ਸਾਡੇ ਪ੍ਰੋਗਰਾਮ 'ਚ ਆਉਣਾ ਤੇ ਮੈਨੂੰ ਬੜਾ ਮਜ਼ਾ ਆਉਂਦਾ, ਅਤੇ ਉਸ ਤੋਂ ਬਾਅਦ ਜਦੋਂ ਵੀ ਮੈਂ FM ਲਾਉਣਾ ਤੇਰੀ ਆਵਾਜ਼ ਗੂੰਜ ਰਹੀ ਹੁੰਦੀ ਆ, ਉਨੀ FM ਦੇ ਪ੍ਰੈਜੈਂਟਰਾਂ ਦੀਆਂ ਆਵਾਜ਼ਾਂ ਘੱਟ ਗੂੰਜਦੇ, ਤੁਹਾਡੀ ਆਵਾਜ਼ ਬਹੁਤ ਹੀ ਗੂੰਜਦੀ ਹੈਗੀ ਆ। ਅਬਦੁਲ ਹਮੀਦ ਦਿਲ ਦੀਆਂ ਗਰਾਇਆਂ ਤਾਂ ਤੈਨੂੰ ਮੈਂ ਕਹਿੰਦਾ ਆਪਣੇ ਪ੍ਰੋਗਰਾਮ 'ਚ ਜੀ ਆਇਆਂ ਨੂੰ। ਹੋਰ ਕੀ ਹਾਲ ਚਾਲ ਆ? ਕੋਈ ਪਾਈਆ ਕੋਈ ਬਰਫੀ, ਅੱਧਵਾ ਬਰਫੀ, ਛਟਾਕੀ ਬਰਫੀ ਸਾਨੂੰ ਵੀ ਖਵਾ ਦੇ। 101 FM ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਵੇਲਾ ਦਾ ਸਮਾਂ 1:33 ਤੇ ਗੱਲ ਹੋ ਰਹੀ ਸੀ ਕਿ ਕਦੀ ਹਾਂ ਕਹਿੰਦੀ ਏ ਕਦੀ ਨਾ ਕਹਿੰਦੀ ਏ, ਮਗਰ ਇੱਕ ਵੇਲਾ ਆਉਂਦਾ ਜਦੋਂ ਕਹਿੰਦੀ ਏ ਕਿ ਮੈਂ ਨਾ ਤੇਰੀਆਂ ਸਾਰੀਆਂ ਗੱਲਾਂ ਲਈਆਂ ਨੇ, ਮਨ ਤੇ ਦਿਲੋਂ ਵੀ ਮੈਂ ਗਈ ਹਾਂ ਮਨ।

ਦਿਲੋਂ ਮੰਨ ਗਈ ਤੇਰੀ ਬਣ ਗਈ ਦਿਲਜਾਨੀਆਂ ਸਲਾਨੀਆਂ ਤੇ ਨਿਭਾਣੀਆਂ ਮੇਰੇ ਹਾਣੀਆਂ ਇਹ ਮੁਹੱਬਤਾਂ ਮੈਂ ਦਿਲ ਤੋਂ ਨਿਭਾਣੀ ਹੈਗੀ ਆ ਭਾਜੀ ਤੇ ਸਾਡੇ ਕੋਲ ਮੂਹਰੇ ਬਹਿ ਜਾ ਮੇਰੇ ਮੂਹਰੇ ਬਹਿ ਜਾ ਮੇਰਾ ਭਰਾ ਹਾਂ ਮੂਹਰੇ ਬਹਿ ਕੇ ਮੇਰੇ ਨਾਲ ਸੋਹਣੀਆਂ ਸੋਹਣੀਆਂ ਮਿੱਠੀਆਂ ਸਲੂਣੀਆਂ ਗੱਲਾਂ ਕਰ ਮੇਰੇ ਦਿਲ ਦੇ 'ਚ ਠੰਡ ਪਵੇ ਮੈਨੂੰ ਕੋਈ ਸਕੂਨ ਮਿਲੇ ਇੰਨੇ ਚਿਰਾਂ ਬਾਅਦ ਮੇਰਾ ਭਰਾ ਮੇਰਾ ਸੱਜਣ ਮੇਰਾ ਬੇਲੀ ਮੇਰੇ ਕੋਲ ਆਇਆ ਅਤੇ ਆਪਾਂ ਬਹਿ ਕੇ ਗੱਲਾਂ ਬਾਤਾਂ ਕਰਨੀਆਂ ਹੈਗੀਆਂ ਅਤੇ ਮੈਨੂੰ ਦੱਸਣਾ ਹੈਗਾ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਖਾਣਾ ਚੂਮਾ ਦੀ ਖੱਟੀ 'ਤੇ ਕੁੱਤੇ ਕੇ ਗਵਾ ਦਾ ਕੀ ਮਤਲਬ ਆ ਠੀਕ ਹੈ ਨਾ ਚੋਰ ਦੀ ਮਾਂ ਅਤੇ ਕੋਠੀ 'ਚ ਮੂੰਹ ਤਾਂ ਆਪਾਂ ਪਹਿਲੇ ਤੁਹਾਡੇ ਕੋਲ ਪੁੱਛ ਲਿਆ ਹੋਇਆ ਉਹਦਾ ਵੀ ਮਤਲਬ ਮੈਨੂੰ ਲੋਕਾਂ ਨੇ ਦੱਸੇ ਆ ਜਨਾਬ ਅਤੇ ਉਹਦੇ ਨਾਲ ਅਸੀਂ ਤੁਹਾਡੇ ਕੋਲ ਇੱਕ ਵਾਰੀ ਪੁੱਛਿਆ ਸੀ ਬਲਕਿ ਪਿਛਲੇ ਪ੍ਰੋਗਰਾਮ 'ਚ ਪੁੱਛਿਆ ਸੀ ਕਿ ਔਲਿਆਂ ਦਾ ਖਾਤਾ ਅਤੇ ਸਿਆਣਿਆਂ ਦਾ ਕਿਆ ਕਦੋਂ ਪਤਾ ਲੱਗਦਾ ਬਾਅਦ 'ਚ ਪਤਾ ਲੱਗਦਾ ਕੀ ਹੋ ਗਿਆ ਨੇ ਜਨਾਬ ਅਤੇ ਅੱਜ ਦੇ ਪ੍ਰੋਗਰਾਮ ਦੇ ਜਿਹੜਾ ਖਾਣ ਹੈ ਉਹਦੇ ਬਾਰੇ ਤੁਸੀਂ ਦੱਸਣਾ ਉਹਦਾ ਕੀ ਮਤਲਬ ਹੈ ਔਰ ਕਦੋਂ ਬੋਲਿਆ ਜਾਂਦਾ ਅਗਰ ਤੁਹਾਡੇ ਕੋਲ ਵੀ ਕੋਈ ਪਹੇਲੀ ਕੋਈ ਬੁਝਾਰਤ ਮੌਜੂਦ ਹੈ ਤਾਂ ਉਹਨੂੰ ਵੀ ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਕਰ ਸਕਦੇ ਜੀ ਅਸੀਂ ਤੁਹਾਨੂੰ ਆਪਣਾ ਨੰਬਰ ਦੱਸੀਏ ਟੈਲੀਫੋਨ ਨੰਬਰ ਹੈਗਾ ਜੇ 1110001001 ਇਸ ਟੈਲੀਫੋਨ ਨੰਬਰ ਨੂੰ ਡਾਇਲ ਕਰਕੇ ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੇ ਜੇ ਔਰ ਪ੍ਰੋਗਰਾਮ ਨੂੰ ਖੂਬਸੂਰਤ ਬਣਾ ਸਕਦੇ ਜੇ ਅਤੇ ਹਨੀਫ ਡਰਾਈਵਰ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਇਆ ਮੈਨੂੰ ਹਨੀਫ ਡਰਾਈਵਰ ਨੇ ਸਾਡੇ ਨਾਲ ਗੱਲਬਾਤ ਕੀਤੀ ਮੈਂ ਕਿਹਾ ਹਨੀਫ ਡਰਾਈਵਰ ਜੀ ਕੀ ਹਾਲ ਬੜੇ ਢਿੱਲੇ ਬੋਲਦੇ ਪਏ ਜੇ ਔਰ ਕਹਿੰਦੇ ਨਹੀਂ ਢਿੱਲਾ ਮੈਂ ਨਹੀਂ ਬੋਲਦਾ ਪਿਆ ਮੈਂ ਜਦੋਂ ਮੈਂ ਤੁਹਾਡੇ ਪ੍ਰੋਗਰਾਮ 'ਚ ਆਉਣਾ ਨੇ ਜਦੋਂ ਲਾਈਵ ਆਉਣਾ ਤਾਂ ਬੜਾ ਕੜਕ ਕੇ ਬੋਲਦਾ ਉਹ ਮੈਂ ਕਿਹਾ ਜੀ ਇੰਝ ਵੀ ਕੜਕ ਕੇ ਬੋਲੋ ਜਿਵੇਂ ਅਸੀਂ ਕੜਕ ਕੇ ਬੋਲਦੇ ਪਏ ਹਾਂ ਠੀਕ ਹੋ ਗਿਆ ਨਾ ਜਨਾਬ ਅੱਛਾ ਸਾਡੇ ਸਕੂਲ ਦੇ ਵਿੱਚ ਇੱਕ ਮਾਸਟਰ ਸਾਹਿਬ ਹੁੰਦੇ ਸੀ ਮਾਸਟਰ ਸਾਹਿਬ ਅਤੇ ਉਦੋਂ ਲੋਕ ਕਹਿੰਦੇ ਮਾਸਟਰੀ ਜੀ ਮਾਸਟਰੀ ਮਾਸਟਰੀ ਕਹਿੰਦੇ ਸੀ ਸਰ ਸੁਰ ਕੋਈ ਨਹੀਂ ਸੀ ਕਹਿੰਦੇ ਮਾਸਟਰੀ ਆ ਗਿਆ ਮਾਸਟਰੀ ਬੈਠੋ ਮਾਸਟਰੀ ਅੱਛਾ ਮਾਸਟਰੀ ਮੈਨੂੰ ਇਹ ਸਮਝਾ ਦਿਓ ਅੱਛਾ ਮਾਸਟਰ ਜੀ ਤੋਂ ਮਾਸਟਰ ਜੀ ਬਣ ਗਿਆ ਸੀ ਅਤੇ ਜਨਾਬ ਮਾਸਟਰ ਜੀ ਸਾਡੇ ਜਿਹੜੇ ਸੀ ਨਾ ਮੈਂ ਤਾਂ ਕਹਿੰਦਾ ਕੜਕ ਕੇ ਬੋਲੋ ਜ਼ੋਰ ਦੀ ਬੋਲੋ ਤਾਂ ਕਿ ਅਗਲਾ ਬੰਦਾ ਡਰ ਜਾਏ ਉਹ ਮਾਸਟਰ ਜੀ ਅੰਦਰ ਆਉਂਦੇ ਸੀ ਉਹਨਾਂ ਦੀ ਬੜੀ ਖੌਫਨਾਕ ਜਿਹੀ ਅੱਖਾਂ ਸੀ ਅਸੀਂ ਡਰਾਉਣੀ ਅੱਖਾਂ ਨਾਲ ਉਹਨਾਂ ਨੇ ਮਤਲਬ ਜਵਾਨ ਮਾਸਟਰ ਜੀ ਸੀ ਅਤੇ ਉਹਨਾਂ ਨੇ ਨਾ ਜਵਾਨ ਤੋਂ ਮਰਾ ਦੇ ਕੇ ਮਤਲਬ ਠੀਕ ਹੈ ਅਤੇ ਇੱਕ ਤਾਂ ਨਾ ਬੁੱਢੇ ਸਾਰੇ ਬੁੱਢੇ ਮਤਲਬ ਮਾਸਟਰ ਜੀ ਰਿਟਾਇਰ ਹੋਣ ਵਾਲੇ ਇੱਕ ਜਿਹੜੇ ਜਿਹਨਾਂ ਦੀ ਹਾਲੀ ਜੋਬ ਪਈ ਹੈ 20-25 ਸਾਲ ਪਏ ਨੇ ਅਤੇ ਉਹਨਾਂ ਨੇ ਕਾਲੇ ਰੰਗ ਦੀ ਮਾਸ਼ਾਅੱਲਾ ਦਾੜੀ ਵੀ ਰੱਖੀ ਸੀ ਖੱਤ ਖੁੱਤ ਕੀਤਾ ਹੁੰਦਾ ਸੀ ਅਤੇ ਕਮਰੇ 'ਚ ਵੜਦੇ ਸਨ ਮੈਥ ਪੜ੍ਹਾਉਂਦੇ ਸੀ ਯਾਰ ਸਭ ਤੋਂ ਮੁਸ਼ਕਿਲ ਸਬਜੈਕਟ ਅਲਜਬਰਾ ਓਏ ਹੋਏ ਹੋਏ ਹੋਏ ਚੀਕਾਂ ਨਿਕਲ ਜਾਂਦੀਆਂ ਸੀ ਅੱਛਾ ਇੱਕ ਤਾਂ ਉਹਨਾਂ ਦੀ ਸ਼ਕਲ ਜਿਹੜੀ ਸੀ ਬੜੇ ਸੀਰੀਅਸ ਹੋ ਗਏ ਨਾ ਬੜੇ ਬਿਲਕੁਲ ਜਸੂਸੀ ਅੰਦਾਜ਼ 'ਚ ਹੌਲੀ ਹੌਲੀ ਪੈਰ ਪੱਬਾਂ ਪੈਰ ਆਉਂਦੇ ਸੀ ਪੱਬਾਂ ਭਾਰ ਠੀਕ ਨਾ ਇਸ ਤਰ੍ਹਾਂ ਆ ਕੇ ਆਉਂਦਿਆਂ ਸਾਰ ਨਾ ਬੱਚੇ ਸ਼ੋਰ ਮਚਾ ਰਹੇ ਨੇ ਅਸੀਂ ਵੀ ਸ਼ੋਰ ਮਚਾ ਰਹੇ ਹਾਂ ਅਸੀਂ ਪਹਿਲੇ ਹੀ ਬੈਕ ਵਿੱਚ ਪਿਛਲੀਆਂ ਸੀਟਾਂ 'ਤੇ ਬੈਠੇ ਹਾਂ ਆਉਂਦਿਆਂ ਸਰ ਉਹਨਾਂ ਨੇ ਉਂਗਲੀ ਜਿਹੜੀ ਨਾ ਹੋਂਟਾਂ ਬੁੱਲਾਂ 'ਤੇ ਰੱਖਣੀ ਅਤੇ ਉਸ ਤੋਂ ਬਾਅਦ ਉਹਨੇ ਕਰਨਾ ਯਕੀਨ ਕਰੋ ਪੂਰੀ ਕਲਾਸ ਨੂੰ ਸੱਪ ਸੁੰਘ ਜਾਂਦਾ ਸੀ ਉਹ ਕਰ ਲਓ ਗੱਲ ਭਾਅ ਜੀ ਉਹ ਇੰਨਾ ਕੁ ਮੈਂ ਡਰਦਾ ਸੀ ਕਿ ਅੱਜ ਤੱਕ ਯਕੀਨ ਕਰੋ ਉਹ ਮਨੁਅਲ ਜਬਰਾਲ ਜੁਬਰਾ ਕੋਈ ਨਹੀਂ ਜੀ ਆਇਆ ਇਸ ਵਾਸਤੇ ਕਹਿੰਦੇ ਨੇ ਕਿ ਅਗਰ ਤੁਹਾਡਾ ਇੰਪਰੈਸ਼ਨ ਚੰਗਾ ਹੈ ਨਾ ਤੁਸੀਂ ਹੱਸਦੇ ਖੇਡਦੇ ਰਹਿੰਦੇ ਜੇ ਪਿਆਰ ਮੁਹੱਬਤ ਦੇ ਨਾਲ ਆਪਣੇ ਬੱਚਿਆਂ ਨਾਲ ਰਾਬਤਾ ਰੱਖਦੇ ਜੇ ਉਹਨਾਂ ਨੂੰ ਪਿਆਰ ਮੁਹੱਬਤ ਨਾਲ ਸਿਖਾਉਂਦੇ ਜੇ ਅਤੇ ਉਹ ਬੱਚੇ ਬੜੇ ਅੱਛੇ ਤਰੀਕੇ ਨਾਲ ਸਮਝ ਲੈਂਦੇ ਨੇ ਔਰ ਉਹ ਅੱਗੋਂ ਕਾਮਯਾਬ ਰਹਿੰਦੇ ਨੇ ਉਹ ਇਹ ਨਹੀਂ ਹੁੰਦਾ ਕਿ ਉਸ ਸਬਜੈਕਟ ਨੂੰ ਛੱਡ ਦੇਣ ਅਤੇ ਉਹਨੂੰ ਭੁੱਲ ਹੀ ਜਾਣ ਕਿ ਜਨਾਬ ਇਹ ਵੀ ਕਦੀ ਅਸੀਂ ਪੜ੍ਹ ਸਕਦੇ ਸਾਂ ਜਾਂ ਅਸੀਂ ਇਹਨੂੰ ਪੜ੍ਹ ਸਕਦੇ ਸਾਂ ਜਾਂ ਪੜ੍ਹਿਆ ਜਾ ਸਕਦਾ ਖੈਰ ਗੱਲ ਕਿੱਧਰ ਸੀ ਤਾਂ ਕਿੱਧਰ ਤੋਂ ਕਿੱਧਰ ਚਲੀ ਗਈ ਪ੍ਰੋਗਰਾਮ ਦੇ 'ਚ ਸ਼ਾਮਿਲ ਨੇ ਜਨਾਬ ਇਸ ਵੇਲੇ ਕੈਸਰਾ ਜੀ ਉਹਨਾਂ ਕਿਹਾ ਜੀ ਪ੍ਰੋਗਰਾਮ ਬੜਾ ਚੰਗਾ ਤੁਹਾਡਾ ਆਉਣਾ ਔਰ ਤੁਹਾਡਾ ਐਨਰਜੀ ਲੈਵਲ ਕਿਆ ਵਾ ਦੇਣਾ ਬੜੇ ਵੇਰ ਬੜੇ ਜਿਹੜਾ ਵਾ ਮੈਂ ਤੁਹਾਡੇ ਕੋਲ ਜਦੋਂ ਆਉਣੇ ਹੈਗੇ ਨਾ ਪ੍ਰੋਗਰਾਮ ਕਰਨ ਵਾਸਤੇ ਜਿਹੜੇ ਮੇਰੇ ਸਿਜਰ ਵੇਲੀ ਵਿੱਤਰ ਹੈਗੇ ਨਾ ਮੇਰੇ ਪ੍ਰੋਗਰਾਮ ਵਾਸਤੇ ਨਾ ਬੜੀਆਂ ਬੜੀਆਂ ਦੁਆਵਾਂ ਕਰਦੇ ਹੈਗੇ ਆ ਅਤੇ ਤੁਹਾਡੀਆਂ ਮੁਹੱਬਤਾਂ ਜਿਹੜੀਆਂ ਨੇ ਨਾ ਪ੍ਰੋਗਰਾਮ ਨੂੰ ਜ਼ਬਰਦਸਤ ਕਰ ਦਿੰਦੀ ਹੈ ਐਨਰਜੈਟਿਕ ਕਰਦੇ ਪਾਵਰਫੁੱਲ ਕਰ ਦਿੰਦੀ ਹੈਗੀ ਆ ਆਪਣਾ ਬਿਲਕੁਲ ਕਦੀ ਕਦੀ ਮੈਨੂੰ ਇੱਦਾਂ ਲੱਗਦਾ ਕਿ ਜਨਾਬ ਇਹ ਜਿਹਾ ਹੋਵੇ ਕਿ ਪੂਰੇ ਦਾ ਪੂਰਾ ਸਟੂਡੀਓ ਆਰਾਮ ਨਾਲ ਪੂਰੇ ਦਾ ਪੂਰਾ ਹਵਾਵਾਂ 'ਚ ਉੱਡਦਾ ਫਿਰੇ ਅਤੇ ਮੈਂ ਵਿੱਚ ਬਹਿ ਕੇ ਪ੍ਰੋਗਰਾਮ ਕਰਦਾ ਫਿਰ ਹਵਾਈ ਜਹਾਜ਼ ਇੱਧਰ ਜਾਂਦਾ ਹਵਾਈ ਜਹਾਜ਼ ਇੱਧਰ ਜਾਂਦਾ ਵਰ ਐਫ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਕੁਝ ਤੁਹਾਡੀਆਂ ਕਾਲਾਂ ਕੁਝ ਤੁਹਾਡੇ ਪੈਗਾਮ ਮੇਰੇ ਤੱਕ ਆਪਣੇ ਨੇ ਫੇਸਬੁੱਕ ਦੇ ਉੱਤੇ ਅਤੇ ਫੇਸਬੁੱਕ ਦੇ ਪੈਗਾਮਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਨਾ ਕੀਤਾ ਅਤੇ ਕਿਸ ਤਰ੍ਹਾਂ ਹੋ ਸਕਦਾ ਕਿ ਫੇਸਬੁੱਕ ਦੇ ਪੈਗਾਮ ਮੇਰੇ ਪ੍ਰੋਗਰਾਮ 'ਚ ਆਉਣ ਅਤੇ ਜੱਟ ਉਹਨਾਂ ਨੂੰ ਸ਼ਾਮਿਲ ਨਾ ਕਰੇ ਇਹਨੂੰ ਸਮਝਾ ਲੈ ਰੋਸ਼ਨਾ ਜੱਟ ਵੇਸ਼ ਦਾ ਜਾ ਰਿਹਾ ਜੀ ਓਕੇ ਓਕੇ ਜਨਾਬ ਮੇਰਾ ਖਿਆਲ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਗੇ ਅਗਰ ਤੁਸੀਂ ਸਾਡੇ ਪ੍ਰੋਗਰਾਮ ਨੂੰ ਕਿਤੇ ਵੀ ਸੁਣ ਰਹੇ ਜੇ ਤਾਂ ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਕਹਿੰਦੇ ਹਾਂ ਕੋਈ ਤੁਹਾਡੇ ਪੈਗਾਮ ਨੇ ਪ੍ਰੋਗਰਾਮ 'ਚ ਅਸੀਂ ਸ਼ਾਮਿਲ ਕਰੀਏ ਸਭ ਤੋਂ ਪਹਿਲੇ ਅਸੀਂ ਸ਼ਾਮਿਲ ਕਰਾਂਗੇ ਜਨਾਬ ਸਾਡੇ ਪ੍ਰੋਗਰਾਮ ਨੂੰ ਕਿੰਨੇ ਪਸੰਦ ਕੀਤਾ ਹੈਗਾ ਕਿੰਨੇ ਲਾਈਕ ਕੀਤਾ ਹੈਗਾ ਉਹਨਾਂ ਦੇ ਨਾਲ ਪ੍ਰੋਗਰਾਮ ਸ਼ਾਮਿਲ ਕਰੀਏ ਰਿਆਤ ਭੱਟੀ ਮੇਰਾ ਭਰਾ ਸ਼ਹਿਜ਼ਾਦਾ ਰਿਆਤ ਭੱਟੀ ਰਿਆਤ ਭੱਟੀ ਆਵੇ ਹੀ ਆਵੇ ਐਫ ਸ਼ਹਿਜ਼ਾਦ ਅਲੀ ਆਵੇ ਹੀ ਆਵੇ ਮੁਹੰਮਦ ਹਫੀਜ਼ੁਰ ਰਹਿਮਾਨ ਭੱਕਰ ਤੋਂ ਕਿਆ ਬਾਤ ਮੁਹੰਮਦ ਹਫੀਜ਼ੁਰ ਰਹਿਮਾਨ ਆਪਕਾ ਬਹੁਤ ਸ਼ੁਕਰੀਆ ਪ੍ਰੋਗਰਾਮ ਮੇਂ ਸ਼ਾਮਿਲ ਹੋਣ ਲੱਗਾ ਉਸਮਾਨ ਅਲੀ ਮੇਰਾ ਭਰਾ ਮੁਹੰਮਦ ਤਾਰਕ ਨੇ ਪ੍ਰੋਗਰਾਮ ਨੂੰ ਲਾਈਕ ਕੀਤਾ ਹੈਗਾ ਰਿਹਾਨਾ ਖਾਨ ਭੱਕਰ ਤੋਂ ਰਿਹਾਨਾ ਖਾਨ ਜੀ ਬੜੀ ਮਿਹਰਬਾਨੀ ਭੱਕਰ ਤੋਂ ਹਮਾਰੇ ਪ੍ਰੋਗਰਾਮ ਮੇਂ ਆਪਨੇ ਸ਼ਮੂਲੀਅਤ ਇਖਤਿਆਰ ਕੀ ਆਪਕਾ ਬਹੁਤ ਬਹੁਤ ਸ਼ੁਕਰੀਆ
ਅਸ਼ਫਾਕ ਅਲੀ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਨੇ, ਪ੍ਰੋਗਰਾਮ ਨੂੰ ਲਾਈਕ ਕੀਤਾ। ਅਮ੍ਰਿਤਾ ਚੌਧਰੀ ਮੇਰਾ ਭਰਾ। ਇਹ ਮੈਂ ਤਿੰਨ ਵਾਰੀ ਇਸ ਵਾਸਤੇ ਕਿ ਅਮ੍ਰਿਤਾ ਚੌਧਰੀ ਦੇ ਢੇਰ ਸਾਰੇ ਪੈਗਾਮ ਆਉਂਦੇ ਨੇ ਮੇਰੇ ਪ੍ਰੋਗਰਾਮ ਦੇ ਵਿੱਚ। ਰਿਆਤ ਭੱਟੀ ਦੇ ਢੇਰ ਸਾਰੇ ਪੈਗਾਮ ਆਉਂਦੇ ਨੇ, ਅਮਜਦ ਅਲੀ ਦੇ ਢੇਰ ਸਾਰੇ ਪੈਗਾਮ ਆਉਂਦੇ ਨੇ। ਤੁਹਾਡੀ ਬੜੀ ਮਿਹਰਬਾਨੀ ਜਨਾਬ। ਨਜ਼ੀਰ ਖੁਸ਼ ਹੋ, ਬਹੁਤ ਸ਼ੁਕਰੀਆ। ਤੁਮ ਨੇ ਮੁਝੇ ਬਲੋਚਿਸਤਾਨ ਸੇ, ਮੇਰਾ ਖਿਆਲ ਹਾਂ ਬਲੋਚਿਸਤਾਨ ਸੇ ਆਪਕੀ ਕਾਲ ਆਤੀ ਹੈ, ਆਪਕਾ ਮੈਸੇਜ ਆਤਾ ਹੈ। ਐਨੀਵੇਜ਼ ਅਗਰ ਮੈਂ ਗਲਤ ਹਾਂ ਮੈਨੂੰ ਮਾਫ਼ ਕਰ ਦੇਣਾ। ਮਲਕ ਮੁਹੰਮਦ ਆਦਿਲ ਮੇਰਾ ਭਰਾ, ਕਦੀ ਕੋਟੇ ਤੋਂ ਕਦੀ ਲੋਰੋਂ, ਕਦੀ ਗੱਡੀ ਦੇ ਵਿੱਚ ਪੈ ਗਏ ਤੇ ਗੱਡੀ ਫੇਲ। ਅਬਦੁਲ ਰਹਿਮਾਨ ਸਾਡੇ ਪਿੰਡ ਸ਼ਾਮਿਲ ਹੋਏ ਨੇ। ਸ਼ਫਕਤ ਅਲੀ ਖਾਨ ਮਿਓ ਮੇਰਾ ਪ੍ਰਾਸ਼ਦ, ਸ਼ਫਕਤ ਅਲੀ ਖਾਨ ਮਿਓ ਕਿਆ ਹਾਲ ਹੈ ਆਪਕਾ? ਠੀਕ ਠਾਕ ਹੈ? ਆਪਕਾ ਪੈਗਾਮ ਆਇਆ, ਆਪਣੇ ਪ੍ਰੋਗਰਾਮ ਕੋ ਪਸੰਦ ਕੀਆ, ਬਹੁਤ ਸ਼ੁਕਰੀਆ। ਨਬੀਲ ਸ਼ੇਖ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਨੇ। ਨਬੀਲ ਸ਼ੇਖ ਜੀ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਮੈਨੂੰ ਇਸ ਤਰ੍ਹਾਂ ਜਾਪਦਾ ਜਿਵੇਂ ਪਹਿਲੀ ਵਾਰੀ ਤੁਹਾਡਾ ਪੈਗਾਮ ਆਇਆ ਮੇਰੇ ਪ੍ਰੋਗਰਾਮ 'ਚ, ਅਗਰ ਪਹਿਲੇ ਵੀ ਆਇਆ ਤਾਂ ਠੀਕ ਹੋ ਗਿਆ। ਕਿੰਗ ਫਜ਼ਲ ਖਾਨ ਕਾਕੜ, ਪ੍ਰੋਗਰਾਮ ਅੱਛਾ ਹੈ। ਲਓ ਜਨਾਬ, ਜਦੋਂ ਕਿੰਗ ਹੋਏਗਾ ਤਾਂ ਫਿਰ ਉਹ ਇਸ ਤਰ੍ਹਾਂ ਹੀ ਬੋਲੇਗਾ ਨਾ। ਅਤੇ ਤੁਹਾਡੇ ਜਿਹੜੇ ਕਮੈਂਟ ਨੇ ਉਹਨਾਂ ਪ੍ਰੋਗਰਾਮ 'ਚ ਸ਼ਾਮਿਲ ਕਰੀਏ। ਕਿੰਗ ਫਜ਼ਲ ਖਾਨ ਕਾਕੜ ਦਾ ਪੈਗਾਮ ਮੇਰੇ ਸਾਹਮਣੇ, ਕਹਿੰਦੇ ਜੀ ਵੈਲਕਮ ਜੀ ਆਇਆਂ ਨੂੰ। ਮੇਰਾ ਭਰਾ ਸ਼ਹਿਜ਼ਾਦਾ ਮੇਰੇ ਪ੍ਰੋਗਰਾਮ ਨੂੰ ਸੁਣਦਾ ਪਿਆ ਔਰ ਮੈਨੂੰ ਜੀ ਆਇਆਂ ਨੂੰ ਕਹਿੰਦਾ ਪਿਆ ਬੜੀ ਮਿਹਰਬਾਨੀ। ਉਸਮਾਨ ਅਲੀ ਸਲਾਮ ਘੁੰਮਾਨ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ, ਸੌਂਗ ਸੁਣਾ ਦਿਓ ਪਲੀਜ਼। ਪਿਆਰ ਨਾਲ ਨਾ ਸਹੀ, ਪਿਆਰ ਨਾਲ ਨਾ ਸਹੀ, ਗੁੱਸੇ ਨਾਲ

ਸੀ ਕਿਉਂ, ਠੀਕ ਹੈ ਨਾ। ਉਹ ਇੱਕ ਬੰਦਾ ਨਹੀਂ, ਬੜੇ ਬੜੇ ਬੰਦੇ ਮੇਰੇ ਨਾਲ ਆ ਕੇ ਗਾਉਂਦੇ ਨੇ, ਮੇਰੇ ਕੋਲ ਬੈਠੇ ਹੁੰਦੇ ਨੇ, ਉਸੇ ਵੇਲੇ ਸੁਣਾ ਦਿੰਦੇ ਗਾਣਾ ਤੁਹਾਨੂੰ। ਉਸਮਾਨ ਅਲੀ ਠੀਕ ਹੋ ਗਿਆ, ਕਿੰਗ ਫਜ਼ਲ ਖਾਨ, ਕਾਕੜ ਫਰੋਮ ਸ਼ਾਹੀਨ, ਫਰੈਂਡਸ ਕੁਇਟਾ ਪਾਕਿਸਤਾਨ, ਵੈਲਕਮ ਜਨਾਬ। ਸ਼ਫਕਤ ਜਾਂ ਸ਼ਫਾਕਤ ਅਲੀ ਖਾਨ ਮਿਓ, ਸਲਾਮ ਅਲੈਕਮ ਮਿਓ ਨੰਬਰਦਾਰ ਲਿਸਨਰ ਕਲੱਬ, ਮੈਂ ਸ਼ਫਕਤ ਅਲੀ ਮਿਓ ਔਰ ਮੇਰੇ ਸਾਥ ਵਾਲਦ ਸਾਹਿਬ ਸ਼ੌਕਤ ਅਲੀ ਮਿਓ ਨੰਬਰਦਾਰ, ਚਾਚਾ ਜੀ ਮੁਸ਼ਤਾਕ ਖਾਂ ਮਿਓ ਨੰਬਰਦਾਰ, ਭਾਈ ਮਾਸਟਰ ਸਲੀਮ ਜਵੇਦ ਮਿਓ ਨੰਬਰਦਾਰ, ਪੀਰ ਮਹਿਲ ਚੱਕ ਨੰਬਰ 755 ਗਾਫ ਵੇਦ। ਕਮਾਲ ਦਾ ਪ੍ਰੋਗਰਾਮ ਤੁਹਾਡਾ, ਰੇਡੀਓ ਪਾਕਿਸਤਾਨ ਐਫ ਐਮ 101 ਦੀ ਪਿਆਰੀ ਟੀਮ ਨੂੰ ਸਲਾਮ। ਬੜੀ ਮਿਹਰਬਾਨੀ ਸ਼ਫਾਕਤ ਅਲੀ ਖਾਨ, ਛਾ ਗਿਆ ਮੇਰਾ ਭਰਾ, ਮੇਰਾ ਭਰਾ ਛਾ ਗਿਆ, ਠੀਕ ਹੋ ਗਿਆ। ਮਤਲਬ ਮੁਹੰਮਦ ਆਦਲ ਨੇ ਕਿਹਾ ਸਲਾਮ ਵਾਲੇਕੁਮ ਆਰਜੇ, ਵਾਲਿਕੁਮ ਨਵੀਰ ਸ਼ੇਖ, ਸਲਾਮ ਵਾਲੇਕੁਮ ਭਾਈ ਸਭ ਭਾਈ, ਮੈਂ ਆਪਣੇ ਕੋਲੋਂ ਐਡ ਕੀਤਾ ਜੀ। ਵੈਸੇ ਸਭ ਕੋ ਪ੍ਰੋਗਰਾਮ ਬਹੁਤ ਅੱਛਾ ਹੈ, ਓਕੇ ਜੀ, ਸਭ ਕੋ ਸਲਾਮ ਅਤੇ ਪ੍ਰੋਗਰਾਮ ਬੜਾ ਅੱਛਾ ਚੰਗਾ ਹੈ। ਅਮਰਦਾ ਚੌਧਰੀ ਸਲਾਮ ਵਾਲੇਕੁਮ ਸਰ, ਵਾਲਿਕੁਮ ਸਲਾਮ। ਅਬਦੁਲ ਰਹਿਮਾਨ ਹੱਥ ਦੇ ਵਿੱਚ ਦਿਲ ਲੈ ਕੇ ਬੈਠਾ ਆ, ਮੈਨੂੰ ਦਿਲ ਪੇਸ਼ ਕਰ ਦਿੱਤਾ ਵੀ ਮੈਂ ਦਿਲ ਤੇਰੇ ਕਦਮਾਂ 'ਚ ਰੱਖੇ ਆ, ਤੂੰ ਪੈਰ ਟਪਾ ਦੇ ਸੇ। ਮੁਹੰਮਦ ਤਾਰਕ ਸਲਾਮ ਅਲੈਕੁਮ ਭਾਈ ਅਬਦੁੱਲਾ ਮਾਲਾ ਖੈਲ, ਰਹਿਮ ਕਰਨਾ ਇਨਸਾਨ ਕੋ ਇਨਸਾਨੀਅਤ ਕਾ ਸਭ ਸੇ ਕਰੀਬ ਲੈ ਆਤਾ ਹੈ, ਔਰ ਸਖਤ ਸੇ ਸਖਤ ਦਿਲ ਕੋ ਵੀ ਮੋਮ ਕਰਨੇ ਕੀ ਸਲਾਹੀਅਤ ਰੱਖਦੇ। ਕਿਆ ਖੂਬਸੂਰਤ ਬਾਤ ਜਨਾਬ, ਆਪਕੇ ਲੀਏ ਅਬਦੁੱਲਾ ਮਾਲਾ ਖੈਲ ਤਾਲੀਆਂ। ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ, ਇਹਨੂੰ ਮੈਂ ਪੰਜਾਬੀ 'ਚ ਟ੍ਰਾਂਸਲੇਸ਼ਨ ਕਰਦਾ, ਕਹਿੰਦੇ ਜੀ ਕਿ ਰਹਿਮ ਕਰਨਾ ਜਿਹੜਾ ਇਨਸਾਨ ਨੂੰ ਇਨਸਾਨੀਅਤ ਦੇ ਨੇੜੇ ਲੈ ਆਉਂਦਾ, ਅਤੇ ਸਖਤ ਤੋਂ ਸਖਤ ਦਿਲ ਨੂੰ ਅਗਰ ਤੁਸੀਂ ਮੋਮ ਕਰਨਾ ਚਾਹੁੰਦੇ ਜੇ ਨਾ, ਤਾਂ ਉਹਦੇ 'ਚ ਇਹੋ ਹੀ ਹੈ ਕਿ ਰਹਿਮ ਕਰਨਾ ਸਿੱਖੋ। ਰਿਆਦ ਅਲੀ ਭੱਟੀ ਨੇ ਕਿਹਾ ਜੀ ਸ਼ਦਰੇ ਤੋਂ, ਕਿਆ ਬਾਤ ਹੈ ਮੇਰਾ ਭਰਾ ਸ਼ਦਰੇ ਤੋਂ, ਸਲਾਮ ਵਾਲੇਕੁਮ ਸਰ ਜੀ, ਜਨਾਬ ਸ਼ਾਨਦਾਰ ਸ਼ੋਸ, ਠੀਕ ਹੋ ਗਏ ਕਹਿੰਦੇ ਜੀ ਸਭ, ਕਹਿੰਦੇ ਨੇ ਨਾਇਸ। ਮੁਹੰਮਦ ਤਾਰਕ ਸਲਾਮ ਵਾਲੇਕੁਮ ਪਿਆਰੇ ਬਾਈ, ਕਿਆ ਹਾਲ ਹੈ, ਅੱਲਾਹ ਆਪਕੋ ਸਲਾਮਤ ਰੱਖੇ, ਆਮੀਨ, ਤੁਹਾਨੂੰ ਵੀ ਸਲਾਮਤ ਰੱਖੇ। ਰਿਹਾਨਾ ਖਾਨ ਪੱਕੜ ਦਿਓ, ਰਿਹਾਨਾ ਖਾਨ ਪੱਕੜ ਦਿਓ, ਉੱਤੇ ਵੀ ਇਹ ਲਿਖਿਆ ਅਤੇ ਲਵੀਆ ਲਿਖਿਆ, ਠੀਕ ਹੋ ਗਿਆ ਜਨਾਬ। ਰਿਹਾਨਾ ਖਾਨ ਬੜੀ ਮਿਹਰਬਾਨੀ, ਪ੍ਰੇਮ ਜਾਨ ਦਾ ਸ਼ੁਕਰੀਆ। ਕਿੰਗ ਫਜ਼ਲ ਖਾਨ ਕਾਕੜ, ਕਿਆ ਬਾਤ ਹੈ, ਮੁਹੰਮਦ ਤਾਰਕ ਸ਼ਮੀਮ ਬਾਬੇ ਸਲਾਮ ਵਾਲੇਕੁਮ, ਫਰੀ ਆਬੇ ਸਲਾਮ ਵਾਲੇਕੁਮ, ਅੱਛਾ ਮੈਨੂੰ ਕੋਈ ਸਲਾਮ ਨਹੀਂ, ਠੀਕ ਹੋ ਗਿਆ, ਵਾਲਕੁਮ ਸਲਾਮ ਦੋਵਾਂ ਵੱਲੋਂ, ਮੇਰੇ ਦੋਵਾਂ ਹੱਥਾਂ ਨਾਲ ਸਲਾਮ ਵਾਲੇਕੁਮ ਭਾਣ। ਕਿੰਗ ਫਜ਼ਲ ਖਾਨ ਕਾਕੜ ਨੇ ਇਲ ਦੀ ਫੋਟੋ ਮੈਨੂੰ ਭੇਜ ਦਿੱਤੀ ਹੈ, ਕਿਆ ਬਾਤ ਹੈ ਜਨਾਬ। ਕਹਿੰਦੇ ਜੀ ਪਤਾ ਨਹੀਂ ਮੈਂ ਭੁੱਲ ਗਿਆ, ਬੜੀ ਮਜ਼ੇਦਾਰ ਜੀ ਗੱਲ ਸੀ ਈਲਾਂ ਦੇ ਚੀਲਾਂ ਦੇ ਹਵਾਲੇ ਨਾਲ, ਅਤੇ ਮੁਹੰਮਦ ਤਾਰਕ ਨੇ ਕਿਹਾ ਜੀ ਤਮਾਮ ਖੂਬਸੂਰਤ ਮਾਤਾ ਨੂੰ ਸਲਾਮ ਵਾਲੇਕੁਮ, ਉਸ ਤੋਂ ਬਾਅਦ ਫਜ਼ਲ ਕਿੰਗ ਫਜ਼ਲ ਖਾਨ ਕਾਕੜ ਔਰ ਮੁਹੰਮਦ ਤਾਰਿਕ ਰਜ਼ਾ ਖਾਨ, ਓਕੇ ਜੀ, ਰਿਹਾਨਾ ਖਾਨ ਬੱਕਰ ਮੰਡੀ ਤੋਂ, ਰਿਆਤ ਭੱਟੀ ਔਰ ਤੁਹਾਡੇ ਬੇਸ਼ੁਮਾਰ ਮੈਸੇਜਿਸ ਦੇ ਰਿਆਤ ਭੱਟੀ ਸਾਹਿਬ ਮੇਰੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਯਕੀਨ ਕਰੋ ਮੇਰਾ ਦਿਲ ਐਡਾ ਐਡਾ ਬਿਲਕੁਲ, ਐਵੇਂ ਦੋ ਹੱਥ ਨੇੜੇ ਨੇ ਰੱਖਣੇ, ਐਡਾ ਖੁਸ਼ ਹੁਣ ਮੈਂ, ਹੋਰ ਦੂਰ ਕਰਦਾ ਐਡਾ ਖੁਸ਼ ਹੁਣ ਮੈਂ, ਹੋਰ ਵੱਡੇ ਕਰ ਦਿੱਤੇ ਹੱਥ ਐਡਾ, ਹੁਣ ਮੈਂ ਦੋਵੇਂ ਵਾਵਾਂ ਖੋਲ ਦਿੱਤੇ ਨੇ, ਐਡਾ ਖੁਸ਼ ਹੋ ਗਿਆ। ਪਰ ਬਣਾ ਫਿਰ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਜਦੋਂ ਬੰਦਾ ਬਹੁਤਾ ਖੁਸ਼ ਹੁੰਦਾ ਫਿਰ ਕੀ ਕਰਦਾ, ਫਿਰ ਕੀ ਕਰਦਾ, ਅਗਰ ਕੋਈ ਉਹਦੀ ਗੱਲ ਨੂੰ ਨਾ ਸੁਣੇ ਅਤੇ ਉਹਦੀ ਗੱਲ ਦੇ ਮਤਲਬ ਉਹਦੇ 'ਤੇ ਇਤਰਾਜ਼ ਕਰੇ, ਅਤੇ ਉਹ ਅੱਗੋਂ ਫਿਰ ਬੰਦਾ ਕਹਿੰਦਾ ਕੀ ਕਹਿੰਦਾ, ਪਰਵਾਹ ਨਹੀਂ ਹੋਏ। ਓਕੇ, ਪਰਵਾਹ ਨਹੀਂ ਹੋਏ, ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਕੋਈ ਪਰਵਾਹ ਨਹੀਂ, ਅਸੀਂ ਮਿਲ ਕੇ ਕੀ ਕਰਾਂਗੇ, ਤਾੜੀਆਂ ਵਜਾਵਾਂਗੇ, ਜਦੋਂ ਤੌੜੀ ਮਾਰਦੇ ਇਹਨਾਂ ਦੇ ਫਿਰ ਧੜਕ ਧੜਕ ਧੜਕ ਤੜੀ ਵੱਜਦੀ ਏ, ਧੜਕ ਤੜੀ ਵੱਜਦੀ ਏ। ਮੈਡਮ ਮਲਕਾ ਤੇਰਾ ਨਾਮ ਨੂਰ ਜਾਂ, ਰੀਮਿਕਸ ਸੌਂਗ ਤੁਹਾਡੇ ਵਾਸਤੇ, ਸੁਣਦੇ ਰਹੋ ਐਫ ਐਮ 101 ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ। ਵੇਲਾ ਦੱਸ ਦੂੰ 1:48।

ਵੈਸੇ ਮੇਰੇ ਪ੍ਰੋਗਰਾਮ ਦੇ ਵਿੱਚ ਚਨਕਾਰ ਵਾਲੇ ਗਾਣੇ ਮਤਲਬ ਰੀਮਿਕਸ ਗਾਣੇ ਮੈਂ ਘੱਟ ਹੀ ਚਲਾਉਣਾ, ਔਰ ਅਸੀਂ ਇਸ ਵੇਲੇ ਤੁਹਾਡੇ ਵਾਸਤੇ ਓਰੀਜਨਲ ਗਾਣਾ ਵੀ ਲੈ ਕੇ ਆਏ ਹਾਂ, ਅਤੇ ਯਕੀਨਨ ਤੁਹਾਨੂੰ ਓਰੀਜਨਲ ਜਿਹੜਾ ਸਾਊਂਡ ਹੈ ਗਾਣੇ ਦੀ ਉਹ ਤੁਹਾਨੂੰ ਜ਼ਿਆਦਾ ਅੱਛੀ ਲੱਗੇਗੀ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ।
1: ਓਕੇ ਜੀ, ਐਫ ਏ ਮਨ ਮਨ ਨਾਲ ਨਾਲ ਸਾਡੇ ਅਤੇ ਨਾਲ ਨਾਲ ਤੁਹਾਡੇ। ਮੈਂ ਤੁਹਾਡਾ ਆਪਣੇ ਮੇਜ਼ਬਾਨ ਵਸੀਮ ਹੈ, ਮੈਂ ਤੁਹਾਡੇ ਨਾਲ। ਖਾਨ ਬਾਬਾ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋ ਜਨਾਬ। ਖਾਨ ਬਾਬਾ ਦੀ ਔਫਿਰ ਕਾਲ ਸਾਡੇ ਪ੍ਰੋਗਰਾਮ ਤੱਕ ਪਹੁੰਚੀ ਹੈ। ਕਿਹਾ ਜਿਹੜੀ ਤੁਸੀਂ ਮਾਸਟਰ ਸਾਹਿਬ ਵਾਲੀ ਗੱਲ ਸੁਣਾਈ ਸੀ ਨਾ ਅਲਜਬਰਾ ਪੜ੍ਹਾਉਣ ਵਾਲੀ, ਕਹਿੰਦੇ ਮੇਰਾ ਵੀ ਮਾਸਟਰ ਇਸ ਤਰ੍ਹਾਂ ਦਾ ਹੀ ਸੀ, ਅਤੇ ਜੋ ਮੈਨੂੰ ਸਮਝ ਆਈ ਉਹਨਾਂ ਦੀ ਗੱਲ ਦੀ, ਅਤੇ ਕਹਿੰਦੇ ਜੀ ਪਿੱਛੇ ਸਾਰੀ ਜ਼ਿੰਦਗੀ ਮਾਸਟਰ ਮੇਰੇ ਪਿੱਛੇ ਪਿੱਛੇ ਅਤੇ ਮੈਂ ਅੱਗੇ ਅੱਗੇ ਦੌੜਦਾ ਰਿਹਾ। ਯਕੀਨ ਕਰੋ ਖਾਨ ਬਾਬਾ ਜੀ, ਉਹ ਜਿਹੜਾ ਮਾਸਟਰ ਸੀ ਨਾ ਉਹਨੇ ਮੈਨੂੰ ਇੰਨਾ ਕੁੱਟਿਆ, ਯਕੀਨ ਕਰੋ ਅੱਜ ਤੱਕ ਮੈਨੂੰ ਅਲਜਬਰੇ ਦੀ ਸਮਝ ਨਹੀਂ ਆਈ। ਉਹ ਖੁਦਾ ਦਾ ਨਾਂ, ਅਗਰ ਤੁਸੀਂ ਮਾਸਟਰ ਹੈਗੇ ਜੇ ਨਾ ਤਾਂ ਤੁਸੀਂ ਪੜ੍ਹਾਉਂਦੇ ਜੇ ਬੱਚਿਆਂ ਨੂੰ ਤਾਂ ਪਲੀਜ਼ ਖੁਦਾ ਦੇ ਵਾਸਤੇ। ਹੁਣ ਤਾਂ ਵੈਸੇ ਸਕੂਲਾਂ ਦੇ ਬਾਹਰ ਲਿਖੀ ਹੈ ਮਾਰ ਨਹੀਂ ਪਿਆਰ, ਸਾਡੇ ਜ਼ਮਾਨੇ ਦੇ ਵਿੱਚ ਕੁਛ ਨਹੀਂ ਸੀ ਲਿਖਿਆ ਹੁੰਦਾ, ਸਿਰਫ ਮਾਰ ਹੀ ਮਾਰ ਹੁੰਦੀ ਸੀ। ਓਕੇ ਜਨਾਬ, ਉਹ ਮੈਨੂੰ ਡਾਇਲੋਗ ਯਾਦ ਆ ਗਿਆ ਮੁਲੰਗੀ ਫਿਲਮ ਦਾ, ਉਦੋਂ ਮਾਸਟਰ ਕਹਿੰਦੇ ਸੀ ਉਹ ਮੈਂ ਨਿੱਬੂ ਵਾਂਗੂ ਫੇਦਿਆਂਗਾ। ਮਰਮਰ ਐਫ ਏ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਜਨਾਬ ਤੁਹਾਡੇ ਕੁਝ ਹੋਰ ਪੈਗਾਮ ਮੇਰੇ ਤੱਕ ਪਹੁੰਚੇ ਨੇ, ਉਹਨਾਂ ਨੂੰ ਪ੍ਰੋਗਰਾਮ ਸ਼ਾਮਿਲ ਕਰਾਂਗੇ। ਅਤੇ ਸਾਡੇ ਨਾਲ ਮੌਜੂਦ ਨੇ ਜਨਾਬ ਫਜ਼ਲ ਕਾਦਰ, ਸਾਡੇ ਪ੍ਰੋਗਰਾਮ 'ਚ ਸ਼ਾਮਿਲ ਨੇ। ਅਬਦੁਲ ਕਾਦਰ ਵੀ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ, ਪਿਛਲੀ ਵਾਰ ਵੀ ਇਹਨਾਂ ਦਾ ਫੋਨ ਆਇਆ ਸੀ ਮਗਰ ਉਹ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਮੇਰੇ ਤੱਕ ਕੱਪੜਿਆ ਸੀ, ਨਹੀਂ ਤਾਂ ਮੈਂ ਉਹਨੂੰ ਵੀ ਜ਼ਰੂਰ ਸ਼ਾਮਿਲ ਕਰਦਾ। ਅਬਦੁਲ ਕਾਦਰ ਬੜੀ ਮਿਹਰਬਾਨੀ, ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ ਸ਼ੁਕਰੀਆ। ਅਤੇ ਇਸ ਵੇਲੇ ਸਾਡੇ ਪ੍ਰੋਗਰਾਮ ਦੇ ਵਿੱਚ ਜਨਾਬ ਕੁਝ ਹੋਰ ਪੈਗਾਮ ਨੇ, ਉਹਨਾਂ ਨੂੰ ਵੀ ਸ਼ਾਮਿਲ ਕਰ ਲਈਏ। ਫੌਜੀਆ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਈਆਂ ਨੇ ਔਰ ਇਹਨਾਂ ਨੇ ਕਿਹਾ ਜੀ ਪ੍ਰੋਗਰਾਮ ਬੜਾ ਚੰਗਾ ਔਰ ਤੁਹਾਡਾ ਆਉਣਾ ਬੜਾ ਚੰਗਾ ਲੱਗਾ। ਅਤੇ ਉਸ ਤੋਂ ਬਾਅਦ ਅਮ੍ਰਿਤਾ ਚੌਧਰੀ ਕਹਿੰਦੇ ਨੇ ਸਰ ਜੀ ਹਮੇਸ਼ਾ ਕੀ ਤਰ੍ਹਾਂ ਅੱਜ ਵੀ ਮੈਨੇ ਸ਼ੋਅ ਮੇ ਅਖੀਰ ਕਾਲ ਕਰਨੇ ਕੀ ਕੋਸ਼ਿਸ਼ ਕੀ ਲੇਕਿਨ ਹਮੇਸ਼ਾ ਕੀ ਤਰ੍ਹਾਂ ਆਜ ਵੀ ਫੇਲ, ਪਾਂਚਵਾਂ ਹੋ ਗਏ ਹੈ ਮੇਰੀ ਆਪਕੇ ਸ਼ੋਅ ਮੇ ਕਾਲ ਨਹੀਂ ਲੱਗ ਰਹੀ ਔਰ ਦੁੱਖ ਤੋਂ ਹੋਤਾ ਹੈ ਕਿ ਕਿਆ ਕਰੇ ਅਬ ਖੁਸ਼ ਰਹੇ ਜੀ ਅਬ ਬਸ ਮੇਰਾ ਬ੍ਰੇਕ ਟਾਈਮ ਖਤਮ ਹੋ ਗਿਆ। ਓਹੋ ਅਮ੍ਰਿਤਾ ਚੌਧਰੀ ਮੈਨੂੰ ਮਾਫ਼ ਕਰ ਦਿਓ, ਮੈਨੂੰ ਮਾਫ਼ ਕਰ ਦਿਓ ਬਾਊ ਜੀ, ਉਹ ਮੈਨੂੰ ਮਾਫ਼ ਕਰ ਦਿਓ ਬਾਊ ਜੀ, ਮੈਂ ਮੁਜਰਮ ਤੁਹਾਡੇ ਪਿਆਰ ਦੀਆਂ। ਓਏ ਹੋਏ ਹੋਏ, ਦੱਸਾਂ ਕੀ ਇਹ ਅਮ੍ਰਿਤਾ ਚੌਧਰੀ, ਤੁਹਾਡੀ ਮੁਹੱਬਤ ਤੁਹਾਡਾ ਪਿਆਰ ਯਕੀਨ ਕਰੋ ਮੇਰੇ ਤੱਕ ਪਹੁੰਚ ਗਿਆ। ਕਈ ਵਾਰੀ ਕਾਲ ਵਾਕਿਆ ਹੀ ਨਹੀਂ ਲੱਗਦੀ ਅਤੇ ਬੰਦਾ ਪਰੇਸ਼ਾਨ ਹੋ ਜਾਂਦਾ ਕਿ ਜਨਾਬ ਮੈਂ ਪ੍ਰੋਗਰਾਮ ਸੁਣਾ ਕੇ ਕਾਲ ਮਿਲਾਵਾਂ, ਵਾਰ ਵਾਰ ਨੰਬਰ ਡਾਇਲ ਕਰਨਾ ਪੈਂਦਾ। ਅਤੇ ਤੁਹਾਡਾ ਪੈਗਾਮ ਮੇਰੇ ਤੱਕ ਪਹੁੰਚ ਗਿਆ, ਇਨਸ਼ਾਅੱਲਾ ਤੁਸੀਂ ਲੱਗੇ ਰਹੋ, ਪਵਸਤਾ ਰਹਿ ਸ਼ਜਰ ਸੇ ਉਮੀਦ ਦੇ ਬਾਹਰ ਰੱਖ ਅਤੇ ਦਰਖਤ ਦੇ ਨਾਲ ਜੁੜੇ ਰਹੋ, ਕਦੇ ਨਾ ਕਦੇ ਤਾਂ ਬਾਹਰ ਜ਼ਰੂਰ ਆਏਗੀ, ਤੁਹਾਡਾ ਪੈਗਾਮ ਮੇਰੇ ਤੱਕ ਜ਼ਰੂਰ ਪਹੁੰਚੇਗਾ, ਤੁਹਾਡੀ ਕਾਲ ਜ਼ਰੂਰ ਮਿਲੇਗੀ। ਨਬੀਲ ਸ਼ੇਖ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਕਹਿੰਦੇ ਭਾਣ ਵਸੀਮ ਆਈ ਗੈਟ ਐਂਗਰੀ ਆਫਟਰ ਲਿਸਨਿੰਗ ਯੂਅਰ ਪ੍ਰੋਗਰਾਮ। ਉਹ ਮੇਰਾ ਭਰਾ ਐਂਗਰੀ ਹੈ, ਐਨਰਜੀ, ਉਹ ਆਈ ਗੈਟ ਐਨਰਜੀ, ਮੈਂ ਡਰ ਗਿਆ, ਮੈਂ ਕਿਹਾ ਮੇਰਾ ਭਰਾ ਨਬੀਲ ਸ਼ੇਖ ਜਿਹੜਾ ਨਾ ਉਹ ਮੇਰੇ ਤੋਂ ਨਾਰਾਜ਼ ਹੋ ਗਿਆ। ਔਰ ਨਹੀਂ, ਉਹ ਨਾਰਾਜ਼ ਨਹੀਂ ਹੋ ਸਕਦਾ, ਅਗਰ ਅਗਰ ਅਗਰ ਅਗਰ ਅਗਰ ਖੁਦਾ ਨਾ ਖਾਸਤਾ ਕੋਈ ਨਾਰਾਜ਼ ਵੀ ਹੋ ਜਾਵੇ ਨਾ ਮੇਰੇ ਤੋਂ, ਤਾਂ ਫਿਰ ਤੁਹਾਨੂੰ ਮੈਂ ਦੱਸ ਦੇਵਾਂ ਕਿ ਮੈਨੂੰ, ਮੈਂ ਤੁਹਾਨੂੰ ਕੀ ਕਹਿਣਾ, ਮੈਂ ਕੀ ਕਹਿਣਾ, ਮੈਂ ਕੀ ਕਹਾਂਗਾ, ਮੈਡਮ ਕਹੇਗੀ ਤੁਹਾਨੂੰ ਆ ਕੇ। ਓਕੇ ਓਕੇ, ਪਰਵਾਹ ਕੋਈ ਨਹੀਂ ਹੈਗੀ ਮੈਨੂੰ ਬਿਲਕੁਲ ਵੀ, ਮਗਰ ਕੀ ਹੈ ਤੁਹਾਡੀ ਅਗਰ ਪਰਵਾਹ ਨਹੀਂ ਕਰਾਂਗਾ ਤਾਂ ਮੈਂ ਪ੍ਰੋਗਰਾਮ ਕਿਵੇਂ ਕਰਾਂਗਾ। ਅਤੇ ਜਨਾਬ ਬੜੀ ਮਿਹਰਬਾਨੀ ਤੁਹਾਡੀ ਕਿ ਤੁਸੀਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਜੇ। ਉਸ ਤੋਂ ਬਾਅਦ ਨਵੀਲ ਸ਼ੇਖ ਬੜੀ ਮਿਹਰਬਾਨੀ, ਕਿੰਗ ਫਜ਼ਲ ਕਾਕੜ ਸਾਡੇ ਕੋਲ, ਉਸਮਾਨ ਅਲੀ ਸਾਡੇ ਕੋਲ, ਫਜ਼ਲ ਖਾਨ ਕਾਕੜ ਸਾਡੇ ਕੋਲ, ਕਿੰਗ ਫਜ਼ਲ ਖਾਨ ਕਾਕੜ, ਸ਼ਫਾਕਤ ਅਲੀ ਸਾਡੇ ਕੋਲ। ਲਓ ਜਨਾਬ ਤੁਹਾਡੇ ਪੈਗਾਮ ਸਾਰਿਆਂ ਦੇ ਮੇਰੇ ਤੱਕ ਪਹੁੰਚ ਗਏ ਨੇ ਔਰ ਮੈਂ ਤੁਹਾਡੇ ਨਾਲ ਦੁਬਾਰਾ ਤੋਂ ਵੀ ਪ੍ਰੋਗਰਾਮ 'ਚ ਸ਼ਾਮਿਲ ਕਰ ਲੈਂਦੇ। ਅਗਰ ਤੁਸੀਂ ਵੀ ਸਾਡੇ ਪ੍ਰੋਗਰਾਮ 'ਚ ਮੈਸੇਜ ਕਰਨਾ ਚਾਹੁੰਦੇ ਜੇ ਤਾਂ ਤੁਸੀਂ ਫੇਸਬੁੱਕ ਪੇਜ 'ਤੇ ਜਾ ਸਕਦੇ ਜੇ, www.facebook.com ਸਾਡੇ ਕੋਲ, ਕਿੰਗ ਫਜ਼ਲ ਖਾਨ ਕਾਕੜ, ਸ਼ਫਾਕਤ ਅਲੀ ਸਾਡੇ ਕੋਲ। ਲਓ ਜਨਾਬ ਤੁਹਾਡੇ ਪੈਗਾਮ ਸਾਰਿਆਂ ਦੇ ਮੇਰੇ ਤੱਕ ਪਹੁੰਚ ਗਏ ਨੇ ਔਰ ਮੈਂ ਤੁਹਾਡੇ ਨਾਲ ਦੁਬਾਰਾ ਤੋਂ ਵੀ ਪ੍ਰੋਗਰਾਮ 'ਚ ਸ਼ਾਮਿਲ ਕਰ ਲੈਂਦੇ। ਅਗਰ ਤੁਸੀਂ ਵੀ ਸਾਡੇ ਪ੍ਰੋਗਰਾਮ 'ਚ ਮੈਸੇਜ ਕਰਨਾ

0: ਦੇਗਾ। ਲੋ ਜਨਾਬ ਜ਼ਰਵਾਨ, ਅੱਛਾ ਇਹਨਾਂ ਦਾ ਮੈਸੇਜ ਪਹਿਲੇ ਦੇ ਨੇ ਜ਼ਰਵਾਨ ਅਤੇ ਓਕੇ, ਅਤੇ ਹਾਲੀ ਮੇਰੇ ਪ੍ਰੋਗਰਾਮ ਦੇ ਮੈਸੇਜ ਕੋਈ ਨਹੀਂ ਪਹੁੰਚੇ, ਜਦੋਂ ਮੇਰੇ ਪ੍ਰੋਗਰਾਮ ਦਾ ਤੁਹਾਨੂੰ SMS ਤੁਹਾਡੇ ਪਹੁੰਚਣਗੇ, ਉਹਨਾਂ ਨੂੰ ਪ੍ਰੋਗਰਾਮ ਸ਼ਾਮਿਲ ਕਰਾਂਗੇ। ਓਕੇ ਜਨਾਬ, ਅਮਾਰਾ ਬੇਗ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋ ਜਾਂਦੇ, ਔਫਿਰ ਕਾਲ ਇਹਨਾਂ ਦੀ ਪਹੁੰਚੀ, ਇਹਨਾਂ ਨੇ ਕੋਸ਼ਿਸ਼ ਕੀਤੀ ਹੈ। ਓਵਰਆਲ ਇਹਨਾਂ ਦਾ ਜਵਾਬ ਬਿਲਕੁਲ ਠੀਕ ਸੀ ਕਿ ਸ਼ੂਮਾ ਦੀ ਖੱਟੀ ਅਤੇ ਕੁੱਤੇ ਗਏ ਗਵਾਹ, ਮਗਰ ਇੱਕ ਜਿਹੜਾ ਇਹਨਾਂ ਨੇ ਉਹਨੂੰ ਐਕਸਪਲੇਨ ਕੀਤਾ ਉਹ 'ਚ ਥੋੜ੍ਹੀ ਜਿਹੀ ਕਮੀ ਸੀ, ਮਗਰ ਬਹਰਹਾਲ ਤੁਹਾਡਾ ਜਵਾਬ ਅਸੀਂ ਠੀਕ ਹੀ ਮੰਨਾਂਗੇ। ਇਹ ਸਾਡੀ ਅੱਜ ਦਾ ਖਾਨ ਹੈ, ਇਹਦਾ ਜਵਾਬ ਤੁਸੀਂ ਸਾਨੂੰ ਦੇਣਾ ਕਿ ਜਨਾਬ ਸ਼ੂਮਾ ਦੀ ਖੱਟੀ ਅਤੇ ਕੁੱਤੇ ਗਏ ਗਵਾਹ ਦਾ ਕੀ ਮਤਲਬ ਹੈ। ਔਰ ਜਨਾਬ ਗੱਲ ਇੰਨੀ ਹੈਗੀ ਹੈ ਕਿ ਪੁਰਾਣੇ ਜ਼ਮਾਨੇ ਦੀਆਂ ਜਿਹੜੀਆਂ ਚੀਜ਼ਾਂ ਸੀ ਨਾ, ਮੇਲੇ ਠੇਲੇ ਸੀ, ਉਹਨਾਂ ਦੀ ਰੌਣਕ ਹੀ ਕੁਝ ਹੋਰ ਸੀ। ਉਹਦੀ ਵਜ੍ਹਾ ਦੱਸਾਂ ਕੀ ਸੀ, ਉਹਦੀ ਵਜ੍ਹਾ ਇਹ ਸੀ ਕਿ ਅਸੀਂ ਨਾ ਮਤਲਬ ਸਾਡੇ ਕੋਲ ਹੋਰ ਕੋਈ ਚੀਜ਼ ਹੈ ਨਹੀਂ ਸੀ, ਅਸੀਂ ਮੋਬਾਈਲ ਫੋਨ ਸਾਡੇ ਕੋਲ ਕੋਈ ਨਹੀਂ ਸੀਗਾ, ਅਸੀਂ ਉਹਨੂੰ ਘੁਮਾਉਂਦੇ ਨਹੀਂ ਸੀ ਰਹਿੰਦੇ, ਯਾਨੀ ਸਕਰੋਲ ਨਹੀਂ ਸੀ ਕਰਦੇ ਰਹਿੰਦੇ, ਔਰ ਅਸੀਂ ਸਕਰੀਨ ਜਿਹੜਾ ਸਕਰੀਨ ਦਾ ਮਤਲਬ ਸਿਰਫ ਸੈਨਵੇ ਦੀ ਸਕਰੀਨ ਲਿਆ ਜਾਂਦਾ ਸੀ, ਔਰ ਸੈਨਵੇ ਦੀ ਸਕਰੀਨ ਤੋਂ ਬਾਅਦ ਘਰ ਦੇ 'ਚ ਟੈਲੀਵਿਜ਼ਨ ਦੀ ਸਕਰੀਨ ਲਿਆ ਜਾਂਦਾ ਸੀ। ਉਸ ਤੋਂ ਬਾਅਦ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਸ਼ੁਰੂ ਹੋਈਆਂ ਨੇ, ਕੰਪਿਊਟਰ ਅਤੇ ਲੈਪਟੋਪ ਅਤੇ ਟੈਬ ਅਤੇ ਮੋਬਾਈਲ ਫੋਨ, ਅਤੇ ਹੁਣ ਤਾਂ ਜਨਾਬ ਸਕਰੀਨ ਟਾਈਮ ਮਤਲਬ ਅਸੀਂ ਸਕਰੀਨ ਨੂੰ ਖੋਲ੍ਹ ਕੇ ਵੇਖਦੇ ਰਹਿੰਦੇ ਹਾਂ, ਉਹ ਸਾਡਾ ਇੰਨਾ ਵੱਧ ਗਿਆ ਕਿ ਸਾਡੀਆਂ ਅੱਖਾਂ ਜਿਹੜੀਆਂ ਨੇ ਨਾ ਉਹ ਅੱਖਾਂ ਦੁਖਣੀਆਂ ਆ ਜਾਂਦੀਆਂ ਨੇ, ਮਤਲਬ ਅੱਖਾਂ ਦੇ 'ਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਅੱਖਾਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਨੇ। ਇੰਨੀ ਦੇਰ ਅਸੀਂ ਅੱਗੇ ਮੋਬਾਈਲ ਫੋਨ ਨੂੰ ਵੇਖਦੇ ਰਹਿੰਦੇ ਹਾਂ, ਅਤੇ ਸਾਨੂੰ ਚਾਹੀਦਾ ਕਿ ਅਸੀਂ ਉਸ ਟਾਈਮ ਨੂੰ ਘਟਾਈਏ, ਉਹਨੂੰ ਕਹਿੰਦੇ ਨੇ ਸਕਰੀਨ ਟਾਈਮ, ਸਕਰੀਨ ਟਾਈਮ ਨੂੰ ਅਸੀਂ ਘਟਾਈਏ ਤਾਂ ਕਿ ਅਸੀਂ ਰਿਲੈਕਸ ਵੀ ਰਹੀਏ। ਅਗਰ ਅਸੀਂ ਹਰ ਵੇਲੇ ਵੇਖਦੇ ਰਹਾਂਗੇ ਨਾ ਮੋਬਾਈਲ ਫੋਨ, ਹਰ ਰੀਲ ਨੂੰ, ਹਰ ਵੀਡੀਓ ਅਸੀਂ ਕਹਾਂਗੇ ਇਹ ਆਖਰੀ ਹੈ, ਮਤਲਬ 2 ਘੰਟੇ ਤੋਂ ਬਾਅਦ ਅਸੀਂ ਸੋਚਦੇ ਕਿ ਹੁਣ ਇਹਨੂੰ ਬੰਦ ਕਰ ਦਈਏ, ਇਹ ਆਖਰੀ ਹੈ, ਇਹ ਆਖਰੀ। ਅੱਛਾ ਉਹ ਆਖਰੀ ਕਰਦੇ ਕਰਦੇ ਅੱਗੇ ਕਰਦੇ ਜਾਂਦੇ ਹਾਂ ਅਤੇ ਨਾਲ ਸਾਡਾ ਬਲੱਡ ਪ੍ਰੈਸ਼ਰ ਵੱਧਦਾ ਜਾਂਦਾ, ਗੁੱਸਾ ਵੀ ਚੜ੍ਹਦਾ ਜਾਂਦਾ ਕਿ ਬੰਦ ਕਿਉਂ ਨਹੀਂ ਹੋ ਰਿਹਾ ਮੇਰੇ ਕੋਲੋਂ, ਔਰ ਅੱਗੇ ਤੱਕ ਉਹਦਾ ਉਹਨੂੰ ਡਿਜ਼ਾਇਨ ਇਸ ਤਰੀਕੇ ਨਾਲ ਕੀਤਾ ਗਿਆ ਕਿ ਅਸੀਂ ਇੱਕ ਰੀਲ ਤੋਂ ਬਾਅਦ ਅਗਲੀ ਦੇਖਣੀ ਸ਼ੁਰੂ ਕਰ ਦਈਏ, ਅਗਲੀ ਖਤਮ ਹੋਵੇ ਅਤੇ ਅਗਲੀ ਤਜੱਸਸ ਪਿਆ ਰਹੇ ਅਤੇ ਕੰਮ ਚੱਲਦਾ ਰਹੇ ਅਤੇ ਉਹ ਜੋ ਵੀ ਉਹਨਾਂ ਦੇ ਪਿੱਛੇ ਮਕਾਸਦ ਨੇ ਉਹ ਪੂਰੇ ਹੁੰਦੇ ਰਹਿਣ। ਮਗਰ ਇਹ ਕਿ ਸਾਡੀ ਤਬੀਅਤ, ਸਾਡੀ ਸਿਹਤ ਖਰਾਬ ਹੁੰਦੀ ਹੈ ਅਗਰ ਅਸੀਂ ਸਕਰੀਨ ਟਾਈਮ ਜ਼ਿਆਦਾ ਹੈ ਸਾਡਾ, ਔਰ ਅਸੀਂ ਹਰ ਵੇਲੇ ਮੋਬਾਈਲ ਫੋਨ ਨੂੰ ਚਮੜੇ ਰਹਿੰਦੇ ਹਾਂ ਅਤੇ ਅਸੀਂ ਬੇਸ਼ੁਮਾਰ ਚੀਜ਼ਾਂ ਨੂੰ ਲੂਜ਼ ਕਰਦੇ ਹਾਂ, ਮਤਲਬ ਗੁਆ ਦਿੰਦੇ ਹਾਂ, ਵਿਹਲਾ ਗੁਆ ਬੈਂਦੇ ਹਾਂ ਅਤੇ ਆਪਣੇ ਆਪ ਨੂੰ ਪਰੇਸ਼ਾਨ ਰੱਖਦੇ ਹਾਂ ਔਰ ਜ਼ਿਹਨੀ ਦਬਾਓ ਦਾ ਸ਼ਿਕਾਰ ਬਣ ਜਾਂਦੇ ਹਾਂ, ਮਤਲਬ ਸਾਨੂੰ ਡਿਪਰੈਸ਼ਨ, ਉਦਾਸੀ ਹੋ ਜਾਂਦੀ ਹੈ, ਸਾਡਾ ਤਬੀਅਤ 'ਚ ਘਬਰਾਹਟ ਪੈਦਾ ਹੋ ਜਾਂਦੀ ਹੈ, ਸਾਡੇ ਜ਼ਿਹਨ ਦੇ ਉੱਤੇ ਬੋਝ ਬਣ ਜਾਂਦਾ, ਅਤੇ ਕੋਸ਼ਿਸ਼ ਕਰੋ ਕਿ ਸਕਰੀਨ ਟਾਈਮ ਜਿਹੜਾ ਨਾ ਉਹ ਘਟਾਇਆ ਜਾਏ। ਵਨ ਐਫ ਐਮ ਪਾਕਿਸਤਾਨ ਦਾ ਆਪਣਾ ਫੈਮਿਲੀ ਸਟੇਸ਼ਨ, ਅਤੇ ਪੁਰਾਣੇ ਜ਼ਮਾਨੇ 'ਚ ਕਿਉਂਕਿ ਮੇਲੇ ਠੇਲੇ ਹੁੰਦੇ ਸੀ, ਸਕਰੀਨ ਟਾਈਮ ਕੋਈ ਨਹੀਂ ਸੀ ਹੁੰਦਾ, ਅਸੀਂ ਫਿਰ ਜਾਂਦੇ ਸਾਂ ਬਾਗਾਂ ਦੇ 'ਚ, ਆ ਗਈ ਬਾਗਾਂ ਵਿੱਚ ਬਹਾਰ ਖਿਲ ਪੈ ਆਏ ਹਾਏ ਹਾਏ ਅਤੇ ਰਾਤਾਂ ਚਾਂਦਣੀ। ਯਕੀਨ ਕਰੋ ਗਰਮੀਆਂ ਦੇ ਵਿੱਚ ਹਨੇਰੀਆਂ ਬੜੀਆਂ ਆਉਂਦੀਆਂ ਸੀ, ਜਦੋਂ ਹਨੇਰੀਆਂ ਆਉਂਦੀਆਂ ਸੀ ਅਤੇ ਅਸੀਂ ਨਾ ਸੈਰ ਕਰਨ ਵਾਸਤੇ ਨਾ ਆਪਣੀ ਅੰਮੀ ਦੇ ਨਾਲ ਅਤੇ ਫੈਮਿਲੀ ਦੇ ਨਾਲ ਨਾ ਕਿਸੇ ਕਰੀਬੀ ਬਾਗ ਦੇ ਵਿੱਚ ਚਲੇ ਜਾਂਦੇ ਸਾਂ, ਉੱਥੇ ਅੰਬ ਦੇ ਦਰਖਤ ਵੀ ਲੱਗੇ ਹੁੰਦੇ ਸੀ, ਅੰਬ ਦੇ ਦਰਖਤ ਲੱਗੇ ਹੁੰਦੇ ਸੀ, ਉੱਧਰੋਂ ਹਨੇਰੀ ਆਉਣੀ ਅਤੇ ਉੱਧਰੋਂ ਅਸੀਂ ਬੱਚਿਆਂ ਨੇ ਬੜਾ ਖੁਸ਼ ਹੋਣਾ, ਉਹ ਹਨੇਰੀ ਆ ਗਈ, ਹਨੇਰੀ ਦਾ ਮਤਲਬ ਇਹ ਸੀ ਕਿ ਅੰਬੀਆਂ ਜਿਹੜੀਆਂ ਨੇ ਥੱਲੇ ਡਿੱਗਣ ਗਈਆਂ, ਉਹ ਥੱਲੇ ਫਿਰ ਜਾ ਕੇ ਅਸੀਂ ਅੰਬੀਆਂ ਚੁਗਣੀਆਂ ਅਤੇ ਠੀਕ ਨਾ ਜਦੋਂ ਅੰਬੀ ਨੂੰ ਚੁੱਕੀ ਦਾ ਸੀ ਨਾ ਅਤੇ ਉਹਦੇ 'ਚੋਂ ਅੰਬ ਦੇ ਦਰਖਤ ਦੇ ਪੱਤਿਆਂ ਦੀ ਜਿਹੜੀ ਖੁਸ਼ਬੂ ਆਉਂਦੀ ਸੀ ਨਾ, ਉਹਦਾ ਮਜ਼ਾ ਹੀ ਕੁਛ ਹੋਰ ਸੀ। ਫਿਰ ਉਹ ਕੱਚੀ ਅੰਬੀ, ਮਤਲਬ ਅੰਬੀ ਹੁੰਦੀ ਕੱਚੀ ਹੈ, ਪੱਕੀ ਤਾਂ ਨਹੀਂ ਹੁੰਦੀ, ਅਤੇ ਕੱਚੀ ਅੰਬੀ ਨੂੰ ਉਸ ਖੱਟੀ ਖੱਟੀ ਅੰਬੀ ਨੂੰ ਤੋੜ ਕੇ ਖਾਣਾ, ਅੱਛਾ ਕਈ ਵਾਰੀ ਦੱਸਿਆ ਕਿ ਹੁੰਦਾ ਸੀ ਥੋੜ੍ਹੀਆਂ ਪੱਕੀਆਂ ਅੰਬੀਆਂ ਵੀ ਮਿਲ ਜਾਂਦੀਆਂ ਸੀ, ਮਤਲਬ ਅੰਬ ਬਣਨ ਦੇ ਕਰੀਬ ਕਰੀਬ, ਪੱਕਣ ਦੇ ਕਰੀਬ ਕਰੀਬ ਹੁੰਦਾ ਸੀ, ਅਤੇ ਉਹ ਮਿੱਠੀ ਮਿੱਠੀ ਅੰਬੀ ਵੀ ਹੁੰਦੀ ਸੀ ਨਾ, ਉਹ ਤਾਂ ਖਾਣ ਦਾ ਮਜ਼ਾ ਹੀ ਕੁਛ ਹੋਰ ਸੀ, ਅਤੇ ਅੰਬੀ ਜਿਹੜੀ ਛਿੱਲ ਹੁੰਦੀ ਸੀ ਨਾ ਉਹ ਵੀ ਨਾਲ ਹੀ ਖਾ ਜਾਂਦੇ ਅਤੇ ਬੜਾ ਮਜ਼ਾ ਆ ਰਿਹਾ। ਅਤੇ ਉਸ ਤੋਂ ਬਾਅਦ ਜਦੋਂ ਅੰਬ ਖਾ ਰਹੇ ਨੇ ਅਤੇ ਫਿਰ ਅੰਬ ਤੋਂ ਬਾਅਦ ਦੀ ਅੰਬ ਦੀ ਜਿਹੜੀ ਸ਼ਾਮਤ ਆਉਂਦੀ ਸੀ ਉਹਦੇ ਉਹਦੇ ਨਾਲ ਗਿਟਕ ਤੋਂ ਆਉਂਦੀ ਸੀ, ਕਿ ਅੰਬ ਦੀਆਂ ਜਿਹੜੀਆਂ ਗਿਟਕਾਂ ਨੇ ਉਹਦੀ ਜਾਨ ਛੱਡਣੀ ਜਿਹੜੀ ਨਾ ਇੱਕ, ਮਤਲਬ ਉਹਨੂੰ ਮੁਸ਼ਕਿਲ ਹੋ ਜਾਂਦਾ ਸੀ ਅੰਬ ਦੀ ਗਿਟਕ ਨੂੰ ਆਪਣੀ ਜਾਨ ਛੁਡਾਉਣੀ ਸਾਡੇ ਕੋਲੋਂ ਨਾ, ਕਿ ਕਦੋਂ ਅਸੀਂ ਉਹਨੂੰ ਚੂਸ ਕੇ ਬਿਲਕੁਲ ਚਿੱਟੀ ਸਵੈਦ, ਆਪਸ ਦੀ ਸ਼ਰਤਾਂ ਲੱਗੀਆਂ ਹੁੰਦੀਆਂ ਭੈਣਾਂ ਭਰਾਵਾਂ ਦੀਆਂ, ਕਿ ਵੇਖਦੇ ਹਾਂ ਕਿ ਜਨਾਬ ਕਿੰਨੇ ਕਿਹਦੀ ਗਿਟਕ ਜਿਹੜੀ ਨਾ ਜ਼ਿਆਦਾ ਸਵੈਦ ਹੁੰਦੀ ਹੈ। ਯਾਦਾਂ ਬੜੀਆਂ ਸੋਹਣੀਆਂ, ਅਤੇ ਮੇਲੇ ਠੇਲੇ 'ਚ ਜਾਂਦੇ ਸੀ ਲੋਕ, ਸੈਰਾਂ ਕਰਦੇ ਸੀ ਲੋਕ, ਪੀਂਘਾਂ ਝੂਟਦੇ ਸੀ, ਰਾਤ ਨੂੰ ਵੀ ਪੀਂਘਾਂ ਦਰਖਤਾਂ ਦੇ ਉੱਤੇ ਪਈਆਂ ਹੁੰਦੀਆਂ ਸੀ, ਅਤੇ ਮੇਰੇ ਵਰਗਾ ਬੰਦਾ ਹੁੰਦਾ ਭਾਵੇਂ ਜੰਮੂ ਦੇ ਦਰਖਤ 'ਤੇ ਪੀਂਘ ਪਾ ਲੈਂਦਾ, ਜੰਮੂ ਦਾ ਦਰਖਤ ਹੁੰਦਾ ਬੜਾ ਨਾਜ਼ੁਕ ਹੈ, ਟਾਹਲੀ 'ਤੇ ਪੀਂਘ ਪੈਂਦੀ ਹੈ, ਟਾਹਲੀ ਦੀ ਪੀਂਘ ਦੇ ਵਿੱਚ ਮਜ਼ਾ ਹੀ ਕੁਛ ਹੋ ਰਿਹਾ, ਦੁਪਹਿਰ ਵੇਲੇ ਟਾਹਲੀ ਦੀ ਛਾਂ ਬੜੀ ਠੰਡੀ, ਕੀ ਆਹ ਬਾਤ ਹੈ ਜਨਾਬ, ਠੰਡੀਆਂ ਛਾਵਾਂ। ਓਕੇ
1: For latest news headlines, after every 1 hour, tune into FM 101, the channel of Radio Pakistan.

ਮੇਲੇ ਠੇਲੇ 'ਚ ਜਾਂਦੇ ਸਾਂ, ਪੀਂਘਾਂ ਪੀਂਦੇ ਸੀ ਟਾਹਲੀ ਦੇ ਦਰਖਤ ਦੇ ਉੱਤੇ, ਅਤੇ ਉਸ ਤੋਂ ਬਾਅਦ ਇੱਕ ਹੋਰ ਚੀਜ਼ ਵੀ ਹੁੰਦੀ ਸੀ, ਛੋਟੇ ਬੱਚਿਆਂ ਨੂੰ ਸ਼ਿਕਾਰ ਕਰਨ ਦਾ ਬੜਾ ਸ਼ੌਕ ਹੁੰਦਾ ਸੀ ਕਿ ਮੈਂ ਸ਼ਿਕਾਰ ਕਰਨਾ, ਮੈਂ ਕੀ ਕਰਨਾ ਜਨਾਬ, ਮੈਂ ਚਿੜੀਆਂ ਚਿੜੀਆਂ ਨੇ ਨਾ ਉਹਨਾਂ ਦਾ ਸ਼ਿਕਾਰ ਕਰਨਾ, ਕਰ ਲਓ ਗੱਲ ਯਾਰ, ਸ਼ਿਕਾਰ ਵੀ ਚਿੜੀਆਂ ਦਾ ਕਰਨਾ। ਅੱਛਾ, ਉਹਦੇ ਵਾਸਤੇ ਕੀ ਹੁੰਦਾ ਸੀ ਕਿ ਕਿੱਕਰ ਦੀ ਜਿਹੜਾ ਦਰਖਤ ਹੁੰਦਾ ਸੀ ਨਾ, ਉਹਦੇ ਇੱਕ ਐਸੀ

ਨਹੀਂ ਲੱਭੀ ਜਾਂਦੀ ਸੀ ਜਿਹਦੀ ਗੁਲੇਲ ਬਣ ਸਕਦੀ ਸੀ। ਅਤੇ ਜਨਾਬ ਉਹ ਕਿੱਕਰ ਦੇ ਦਰਖਤ ਦੀ ਹੈ, ਟਾਹਲੀ ਦੇ ਦਰਖਤ ਦੀ ਹੈ, ਐਸੀ ਟਾਹਣੀ ਲੱਭਣੀ ਕਿ ਉਹਦੇ 'ਚੋਂ ਗੁਲੇਲ ਬਣ ਸਕੇ। ਫਿਰ ਸਾਈਕਲ ਦੀ ਟਿਊਬ ਲੈ ਕੇ ਉਹਦੇ ਲੰਬੇ ਲੰਬੇ ਉਹਦੀਆਂ ਕੱਟਣੇ, ਪੀਸ ਕੱਟਣੇ, ਉਹਦੇ ਅੱਗੇ ਫਿਰ ਮੋਚੀ ਕੋਲ ਜਾ ਕੇ ਉਹਦੇ ਕੋਲੋਂ ਬਣਵਾਉਣਾ, ਉਹਨੂੰ ਚਮੋਟਾ ਮੇਰਾ ਖਿਆਲ ਕਹਿੰਦੇ ਸੀ। ਉਸ ਤੋਂ ਬਾਅਦ ਮਿੱਟੀ, ਕਾਂਚਨੀ ਮਿੱਟੀ ਨੂੰ ਗੋ ਕੇ ਉਹਦੇ ਗੋਲੀਆਂ ਬਣਾਈਆਂ ਜਾਂਦੀਆਂ ਸੀ ਅਤੇ ਉਹਨੂੰ ਗੁਲੇਲ ਦੇ 'ਚ ਰੱਖ ਕੇ ਇਹਨਾਂ 'ਤੇ ਪਰਿੰਦਿਆਂ ਨੂੰ ਮਾਰਨ ਵਾਸਤੇ ਇਸਤੇਮਾਲ ਕੀਤਾ ਜਾਂਦਾ ਸੀ। ਜਦੋਂ ਵੀ ਉਹ ਗੁਲੇਲ ਚੱਲਦੀ ਸੀ ਇਹਨਾਂ 'ਤੇ, ਪਰਿੰਦਾ ਪਹਿਲੇ ਉੱਡ ਜਾਂਦਾ ਸੀ, ਗੁਲੇਲਾ ਬਾਅਦ 'ਚ ਜਾਂਦਾ ਸੀ। ਉਹ ਕਹਿੰਦੇ ਇਸ ਤਰ੍ਹਾਂ ਜਾਂਦਾ ਜਿਵੇਂ ਕਾਂ ਗੁਲੇਲੇ 'ਤੇ ਜਾਂਦਾ ਅਤੇ ਉਹ ਗੁਲੇਲਾ ਉਹਨੂੰ ਹੀ ਕਹਿੰਦੇ ਸੀ। ਅਤੇ ਜਨਾਬ ਇਹ ਛੋਟੀਆਂ ਛੋਟੀਆਂ ਐਕਟੀਵਿਟੀਜ਼ ਜਿਹੜੀਆਂ ਨੇ ਬੱਚਿਆਂ ਦੇ ਨਾਲ ਨਾਲ ਚੱਲਦੀਆਂ ਰਹਿੰਦੀਆਂ ਸੀ, ਵੱਡੇ ਵੀ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਸੀ ਅਤੇ ਗੇਮਾਂ ਖੇਡਦੇ ਸੀ ਔਰ ਹੱਸਦੇ ਖੇਡਦੇ ਸੀ। ਰਾਤ ਨੂੰ ਕਹਾਣੀਆਂ ਸੁਣਾਈਆਂ ਜਾਂਦੀਆਂ ਸੀ। ਕਿੱਥੇ ਗਏ ਉਹ ਜ਼ਮਾਨੇ, ਬਿਲਕੁਲ ਬੀਤ ਗਏ। ਔਰ ਯਕੀਨ ਕਰੋ ਕਿ ਜਿਹੜੇ ਘਰ ਦੇ ਵੱਡੇ ਬਜ਼ੁਰਗ ਹੁੰਦੇ ਸੀ ਨਾ, ਉਹ ਬੱਚਿਆਂ ਨੂੰ ਰਾਤ ਵੇਲੇ ਲੈ ਕੇ ਬਹਿ ਜਾਂਦੇ ਸੀ ਕਿ ਉਹਨਾਂ ਨੂੰ ਕਹਾਣੀ ਸੁਣਾਉਂਦੇ ਸੀ। ਬੱਚੇ ਕਹਾਣੀ ਸੁਣਦੇ ਸੁਣਦੇ ਸੋ ਜਾਂਦੇ ਸੀ ਅਤੇ ਸੁਬਾਹ ਸੁਬਾਹ ਫਿਰ ਉੱਠਦੇ ਸੀ। ਅਤੇ ਇਹ ਜ਼ਮਾਨੇ ਹੁਣ ਬੀਤ ਗਏ ਨੇ, ਮਗਰ ਸਾਨੂੰ ਚਾਹੀਦਾ ਕਿ ਅਸੀਂ ਅੱਜ ਵੀ ਇਹਨਾਂ ਚੀਜ਼ਾਂ ਨੂੰ ਅਗਰ ਕੰਟੀਨਿਊ ਕਰੀਏ ਕਿਸੇ ਨਾ ਕਿਸੇ ਅੰਦਾਜ਼ ਦੇ ਵਿੱਚ, ਤਾਂ ਸਾਡੇ ਵਾਸਤੇ ਬਿਹਤਰ ਹੈ। ਔਰ ਸਾਨੂੰ ਪਿਛਲੀਆਂ ਜਿਹੜੀਆਂ ਸਾਡੀਆਂ ਰਵਾਇਤਾਂ ਨੇ ਉਹਨੂੰ ਕੰਟੀਨਿਊ ਰੱਖਣਾ ਬਹੁਤ ਜ਼ਰੂਰੀ ਹੈ। ਗੱਲਾਂ ਆਪਾਂ ਕਰ ਲਈਆਂ ਢੇਰ ਸਾਰੀਆਂ, ਤੁਹਾਡੇ ਵਾਸਤੇ ਇੱਕ ਬੜਾ ਸੋਹਣਾ ਜਿਹਾ ਗਾਣਾ ਬਿਲਕੁਲ ਮੌਜੂਦ ਹੈ। ਇਸ ਗਾਣੇ ਤੋਂ ਬਾਅਦ ਅਸੀਂ ਲਾਈਵ ਗੱਲਬਾਤ ਵੱਲ ਵਧਾਂਗੇ। ਸੁਣਦੇ ਰਹੋ FM 101 ਪ੍ਰੋਗਰਾਮ ਸੱਜਣ ਵੇਲੀ, ਆਪਣੇ ਮੇਜ਼ਬਾਨ ਵਸੀਮ ਅਹਿਮਦ ਨਾਲ। ਕਹਿੰਦੇ ਨੇ ਕਿ ਜਨਾਬ ਜਿਹੜਾ ਗੁਆਂਢ ਹੁੰਦਾ ਨਾ ਉਹ ਚੰਗਾ ਹੋਣਾ ਚਾਹੀਦਾ, ਅਤੇ ਅਗਰ ਗੁਆਂਢ ਚੰਗਾ ਨਾ ਹੋਵੇ ਤਾਂ ਬੜੀ ਕੰਮ ਖਰਾਬ ਹੋ ਜਾਂਦਾ। ਮੈਡਮ ਮਲਕਤ ਨਵਨੂਰ ਜਾਂ ਦੀ ਆਵਾਜ਼, ਫਿਲਮ ਸ਼ਰੀਫ ਬਦਮਾਸ਼।

0: लो जनाब प्रोग्राम दे शामिल कर दिया आज दे प्रोग्राम दी पहली कॉल। हेलो
1: हेलो अस्सलाम वालेकुम एंड अस्सलाम वालेकुम वनवन के सभी सुनने वालों को मेरी तरफ से सलाम कराता हूं। अस्सलाम वालेकुम।
0: वालेकुम सलाम शमीम जी, की हाल है? ठीक ठाक ये
1: जी, अल्लाह का शुक्र अल्हम्दुलिल्लाह। वसीम साहब मैं बिल्कुल ठीक ठाक हां, ਤੁਹਾਡਾ ਸ਼ੋ ਸੁਣ ਰਹੀ ਹਾਂ, ਬੜਾ ਮਜ਼ਾ ਆ ਰਿਹਾ ਹੈ।
0: ਹਾਂ
1: ਤੇ ਜਿਹੜੀ ਤੇ ਪਹੇਲੀ ਤੁਸੀਂ ਬੜੀ ਮੁਸ਼ਕਲ ਦੱਸੀ ਹੈ, ਇਹਦੇ ਵੱਲੋਂ ਚਿੱਟਾ ਜਵਾਬ।
0: ਠੀਕ ਹੋ ਗਿਆ, ਠੀਕ ਹੋ ਗਿਆ।
1: ਤੇ ਬਾਕੀ ਪ੍ਰੋਗਰਾਮ ਬਹੁਤ ਅੱਛਾ ਹੈ, ਤੇ ਟੌਪਿਕ ਤੁਸੀਂ ਕੋਈ ਨਹੀਂ ਹੋਰ ਰੱਖਿਆ।
0: ਇਹੋ ਹੀ ਟੌਪਿਕ ਜੇ ਤੇ ਜਿਹਦੇ ਅਸੀਂ ਤੁਹਾਡੇ ਕੋਲ ਪਹਿਲੀ ਪੁੱਛੀ, ਇਹਦਾ ਹੀ ਮਤਲਬ ਤੁਸੀਂ ਸਾਨੂੰ ਦੱਸਣਾ। ਵੈਸੇ ਅਸਲ ਟੌਪਿਕ ਸਾਡਾ ਹੈਗਾ ਸੀ ਕਿ ਜਿਹੜੇ ਰਿਸ਼ਤੇਦਾਰ ਨੇ ਆਪਸ 'ਚ ਅੱਡ ਕਿਉਂ ਲਾ ਕੇ ਰੱਖਦੇ ਨੇ, ਸੁਲਹ ਸਫਾਈ ਨਾਲ ਕਿਉਂ ਨਹੀਂ ਰਹਿੰਦੇ?
1: ਦੇਖੋ ਇਹ ਵਕਤ ਹੀ ਐਸਾ ਆ ਗਿਆ ਕੁਛ ਕਿ ਜਿਸ ਦੇਖੋ ਜਿੱਦੂ ਦੇਖੋ ਨਾ, ਰਿਸ਼ਤੇਦਾਰ ਆਪਸ 'ਚ ਇੱਕ ਦੂਸਰੇ ਨੂੰ ਦੇਖਣਾ ਨਹੀਂ ਚਾਹੁੰਦੇ।
0: ਕਿਉਂ, ਕੀ ਹੋ ਗਿਆ, ਕੀ ਹੋ ਗਿਆ,
1: ਸਮਝ ਨਹੀਂ ਕੁਛ ਲੱਗਦੀ, ਕੋਈ ਪਤਾ ਨਹੀਂ ਕਿ ਕਿਉਂ ਇਹ ਹੋ ਗਿਆ। ਬਸ ਖੂਨ ਸਫੈਦ ਹੋ ਗਏ ਨੇ, ਲੜਾਈਆਂ ਝਗੜੇ ਨਾਰਾਜ਼ਗੀਆਂ ਆਪਸ ਦੇ ਵਿੱਚ, ਜਿਹੜੇ ਜਿਹੜੇ ਨਾਰਾਜ਼ ਹੋ ਜਾਂਦੇ ਬੋਲਦੇ ਨੀ, ਕਿੰਨੀ ਕਿੰਨੀ ਦੇਰ ਬੋਲਦੇ ਨੀ ਉਹ ਲੋਕ, ਇਹ ਕੁਛ ਹੋ ਰਿਹਾ ਜੀ।
0: ਤੇ ਨਹੀਂ ਹੋਣਾ ਚਾਹੀਦਾ ਨਾ, ਸਾਨੂੰ ਚਾਹੀਦਾ ਕਿ ਅਸੀਂ ਪਹਿਲਾਂ ਕਦਮ ਚੁੱਕ ਲਈਏ, ਅਸੀਂ ਬੁਲਾ ਲਈਏ।
1: ਜੀ ਬਿਲਕੁਲ, ਕਹਿੰਦੇ ਨੇ ਕਿ ਜਿਹੜਾ ਪਹਿਲੇ ਬੁਲਾ ਲਏ ਉਹ ਹੀ ਵੱਡਾ ਹੁੰਦਾ।
0: ਕੀ ਬਾਤ ਹੈ ਸ਼ਮੀਮ ਜੀ, ਬੜੀ ਮਿਹਰਬਾਨੀ। ਮੈਨੂੰ ਇਹ ਦੱਸੋ ਕਿ ਤੁਸੀਂ ਵੀ ਕੋਈ ਬਚਪਨ ਦੇ ਵਿੱਚ ਹਨੇਰੀ ਦੇ ਵਿੱਚ ਕੋਈ ਅੰਬੀਆਂ ਸ਼ੰਬੀਆਂ ਕੋਈ ਦਰਖਤਾਂ ਤੋਂ ਤੋੜੀਆਂ ਨੇ ਕਿ ਨਹੀਂ ਤੋੜੀਆਂ?
1: ਬਚਪਨ
0: ਚ ਤੋੜਨੀਆਂ ਸੀ, ਹੁਣ ਤੁਸੀਂ ਦਰਖਤ ਵਢਵਾਣਾ ਤੁਹਾਡੇ ਕੋਲੋਂ, ਤੁਸੀਂ ਹੁਣ ਆਰਾ ਲੈ ਕੇ ਜਾਓਗੇ ਤੇ ਦਰਖਤ ਹੀ ਵੱਢ ਕੇ ਰੱਖ ਦਿਓਗੇ।
1: ਪਰ ਬਚਪਨ ਵਿੱਚ ਐਸਾ ਕੁਛ ਕਰੀਦਾ ਸੀ, ਬਹੁਤ ਕੁਛ ਕਰੀਦਾ ਸੀ। ਤੇ ਵਸੀਮ ਸਾਹਿਬ ਇੱਕ ਗਾਣਾ ਹੈ, ਉਹ ਤੇਰੀਆਂ ਨਿਰਾਵਾਂ ਉਹ ਮੇਰੀਆਂ ਨਿਗਾਵਾਂ, ਅੱਲਾ ਦਿਸੋ ਤੂੰ ਨਹੀਂ ਦਿਸਦਾ।
0: ਅੱਛਾ ਠੀਕ ਹੋ ਗਿਆ,
1: ਅਗਰ ਪਲੇ ਕਰ ਦਿਓਗੇ ਤੇ ਠੀਕ।
0: ਮੈਂ ਹੁਣੇ ਕਰ ਦਿੰਦਾ, ਤੁਸੀਂ ਸਾਨੂੰ ਸੁਣਾਓ।
1: ਤੇ ਬਾਕੀ ਜਿਹੜੇ ਨੇ ਸਾਡੇ ਤੋਂ ਤਾਰਿਕ ਭਾਈ ਕੋਇਦ ਵਾਲਿਆਂ ਨੂੰ ਮੇਰੀ ਤਰਫੋਂ ਬਹੁਤ ਬਹੁਤ ਅਸਲਾਮ ਅਲੈਕੁਮ। ਹਨੀਬ ਭਾਈ ਤੇ ਫਰੀ ਵੀ ਕੋਸ਼ਿਸ਼ ਕਰ ਰਹੀ ਹੁੰਦੀ ਹੈ, ਅਨੀਲਾ ਨੂੰ ਵੀ, ਸਭ ਨੂੰ ਬਹੁਤ ਬਹੁਤ ਅਸਲਾਮ ਅਲੈਕੁਮ। ਤੇ ਕੀ ਗਾਣਾ ਗੁਣ ਬਣਾ ਕੇ ਸੁਣਾਵਾਂ?
0: ਸੁਣਾਓ।
1: ਇਹ ਮੇਰੇ ਖਿਆਲ 100 ਦਿਨ ਚੋਰ ਦਾ ਮੂਵੀ ਹੈ ਜਿਹੜੀ ਹੈ
0: ਜੀ ਜੀ।
1: ਓਹੋ ਤੇਰੀਆਂ ਨਿਰਾਵਾਂ, ਓਹੋ ਮੇਰੀਆਂ ਨਿਗਾਵਾਂ,
0: ਅੱਲਾ ਦਿਸੋ
1: ਤੂੰ ਨੀ ਦਿਸਦਾ।
0: ਬੜੀ ਮਿਹਰਬਾਨੀ, ਅੱਲਾ ਹਾਫਿਜ਼, ਅੱਲਾ ਹਾਫਿਜ਼।
2: ਤੇਰੀਆਂ ਨਿਗਾਵਾਂ,
0: ਓਹ ਮੇਰੀਆਂ ਨਿਗਾਵਾਂ, ਅੱਲਾ ਦਿਸੋ ਤੂੰ ਨੀ ਦਿਸਦਾ। ਬੜਾ ਦਿਲ ਘਟਦਾ ਜਦੋਂ ਜਿਹਨੂੰ ਅਸੀਂ ਚਾਹੁੰਦੇ ਹਾਂ, ਜਿਹਨੂੰ ਪਿਆਰ ਕਰਦੇ ਹਾਂ, ਉਹ ਸਾਡੀਆਂ ਅੱਖਾਂ ਦੇ ਸਾਹਮਣੇ ਨਾ ਆਵੇ, ਤੇ ਘਬਰਾ ਪੈ ਜਾਂਦਾ ਨਾ।

0: ਲਾਂ ਦੀ ਸੋ ਤੂੰ ਨਹੀਂ ਦਿਸਦਾ। ਹੈਲੋ
1: ਅਸਲਾਮ ਅਲੈਕੁਮ।
0: ਵਾਲੇਕੁਮ ਸਲਾਮ, ਕੀ ਹਾਲ ਏ?
1: ਖਾਨ ਬਾਬਾ ਬੋਲ ਰਹਾ ਹੂੰ।
0: ਖਾਨ ਬਾਬਾ ਕੀ ਹਾਲ ਹੈ? ਠੀਕ ਠਾਕ ਹੈ।
1: ਠੀਕ ਠਾਕ। ਵੋ ਗਵਾਨ ਜੋ ਕਹਤੇ ਹੈ ਨਾ, ਇਹ ਗਵਾਨ ਭੈੜਾ ਹੋਤਾ ਹੈ, ਉਸਕੋ ਕੋਈ ਸੌਗਾਤ ਦੇਕਰ ਆਦਮੀ ਬਣਾ ਦੇਤਾ ਹੈ।
0: ਅੱਛਾ ਅੱਛਾ, ਬਿਲਕੁਲ ਠੀਕ ਹੈ।
1: ਦੂਸਰਾ, ਵੋ ਗਵਾਨ ਅਗਰ ਨਸਲੀ ਹੋ, ਨਸਲੀ ਕੋ ਤੋ ਕੋਈ ਵੀ ਨਹੀਂ ਸੰਭਾਲ ਸਕਤਾ ਭਾਈ। ਨਸਲੀ ਸੇ ਤੋ ਨਸਲੀ ਸੇ ਤੋ ਭਾਗ ਜਾਣਾ ਚਾਹੀਏ, ਦੂਰ ਦੂਰ ਰਹਿਣਾ ਚਾਹੀਏ, ਦੂਰ ਦੂਰ ਰਹਿਣਾ ਚਾਹੀਏ। ਓਕੇ, ਔਰੋ ਕੋ ਵੀ ਮੌਕਾ ਦੇਤੇ ਹੈ ਤਾਂ ਕਿ ਲੋਕੋ ਕਾਲੇ ਮਿਲੇ। ਅੱਲਾ ਹਾਫਿਜ਼।
0: ਅੱਲਾ ਹਾਫਿਜ਼। ਅੱਲਾ ਹਾਫਿਜ਼।

0: ਅੱਲਾ ਦੀ ਸੋ ਤੂੰ ਨਹੀਂ ਦਿਸਦਾ ਪਰ ਮੈਂ ਫਿਰ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਮੈਡਮ ਮਲਕਤ ਰੰਡਮ ਨੂਰਜਾਂ ਦੀ ਆਵਾਜ਼ ਤੁਸੀਂ ਸੁਣੀ ਫਰਮਾਇਸ਼ ਹੈਗੀ ਸੀ ਸ਼ਮੀਮ ਜੀ ਦੀ ਅਤੇ ਜਨਾਬ ਕਹਿੰਦੇ ਕਿ ਕੁਝ ਲੋਕ ਬੜੀ ਵੱਡੀ ਵੱਡੀਆਂ ਅੱਗੋਂ ਜਵਾਬ ਦਿੰਦੇ ਨੇ ਬੜਾ ਸੋਹਣਾ ਸੋਹਣੇ ਸੋਹਣੇ ਜਵਾਬ ਦਿੰਦੇ ਨੇ ਬੜੇ ਚੰਗੇ ਚੰਗੇ ਜਵਾਬ ਦਿੰਦੇ ਨੇ ਸਾਡਾ ਦਿਲ ਬੜਾ ਖੁਸ਼ ਹੋ ਜਾਂਦਾ ਕਦੇ ਕਦੇ ਇੰਝ ਹੁੰਦਾ ਕਿ ਬੰਦਾ ਐਡਾ ਵੱਡਾ ਹੁੰਦਾ ਅਤੇ ਗੱਲਾਂ ਨਿੱਕੀ ਨਿੱਕੀ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨੇ ਨਾ ਛੋਟੇ ਛੋਟੇ ਜਵਾਬ ਛੋਟੀ ਜਿਹੀ ਹਾਂ ਕਰਦਾ ਅਤੇ ਇਹ ਤੁਹਾਡੇ ਵਾਸਤੇ ਇੱਕ ਬੜਾ ਸੋਹਣਾ ਜਿਹਾ ਡਾਇਲੋਗ ਮੇਰੇ ਕੋਲ ਮੌਜੂਦ ਹੈ ਇਹਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਨ ਲੱਗਾ ਇਹਨੂੰ ਸੁਣੋ ਉਸ ਤੋਂ ਬਾਅਦ ਤੁਹਾਡੀ ਅਗਲੀ ਕਾਲ ਲਵਾਂਗੇ ਦੇਖਦੇ ਹਾਂ ਅਤੇ ਇਸ ਡਾਇਲੋਗ ਤੋਂ ਬਾਅਦ ਦੇਖਾਂਗੇ ਸਾਡੇ ਨਾਲ ਲੈਣ 'ਤੇ ਕੌਣ ਮੌਜੂਦ ਹੈ ਅਤੇ ਇਹ ਜਨਾਬ ਤੁਹਾਡੇ ਵਾਸਤੇ ਜੇ ਡਾਇਲੋਗ ਫਿਲਮ ਤੁਹਾਡੀ ਜਾਣੀ ਪਛਾਣੀ ਫਿਲਮ ਜੇ ਜਨਾਬ ਮੈਂ ਵੀ ਸਿਰ ਚੁੱਕਣ ਦੇ 101 ਵੱਲ ਜਾਣਾ ਵਾ ਫਿਲਮ ਦਾ ਨਾਂ ਸੀ ਮੌਲਾ ਜੱਟ ਅਗਲੇ ਕੋਰ ਨਾਲ ਗੱਲ ਕਰਦੇ ਹਾਂ ਅਸਲਾਮ ਅਲੈਕੁਮ ਮੁਹੰਮਦ ਸ਼ਹਿਜ਼ਾਦ ਕੀ ਹਾਲ ਏ ਠੀਕ ਹੋ ਗਿਆ ਤੁਹਾਨੂੰ ਤੁਹਾਡਾ ਡਾਇਲੋਗ ਸੁਣਾਈਏ ਫਿਰ ਤੁਹਾਡਾ ਹੀ ਡਾਇਲੋਗ ਤੁਹਾਨੂੰ ਸੁਣਾਈਏ ਹਾਂ ਜੀ ਠੀਕ ਹੋ ਗਿਆ ਨਾ ਤੁਹਾਡੀ ਪਸੰਦ ਝੂਠਿਆ ਚੌਧਰੀਆ ਕੀ ਵੇ ਕਰੂਲੀਆ ਕਰਦਾ ਝੂਠਿਆ ਕਾਵਾ ਇੱਥੇ ਕਿਸੇ ਨੇ ਆਉਣਾ
1: ਤੁਹਾਨੂੰ ਡਾਇਲੋਗ ਛਡਾਣਾ ਵੇ ਤੁਸੀਂ ਦੀਪ ਬਣ ਕੇ ਮੈਨੂੰ ਕਹਿਣਾ ਸਟਾਰਟ ਕਰਨਾ ਮੈਨੂੰ
0: ਅੱਛਾ
1: ਤੇ ਮੌਲਾ ਜੱਟ ਤੂੰ ਹੈ
0: ਮੌਲਾ ਜੱਟ ਤੂੰ ਹੈ
1: ਵੈਸੀ ਜੱਟ ਵੀ ਮੈਂ ਸਾਂ ਮੇਰਾ ਨਾਂ ਤੇ ਸਿਰਫ ਇਸ ਪਿੰਡ ਵਿੱਚ ਜਿੱਟਾ ਤੇ ਮੈਂ ਆਪਣੀ ਬਹਾਦਰੀ ਦੇ ਨਾਂ ਬਾਰਾਂ ਪਿੰਡਾਂ ਚ ਛੱਡ ਕੇ ਆ ਰਿਹਾ ਤੇਰੀ ਖੁਸ਼ਬਖਤੀ ਹੈ ਨਤਾ ਕਿ ਤੂੰ ਉਸ ਪਿੰਡ ਦੇ ਚੌਧਰੀ ਨਾਲ ਗੱਲ ਪਿਆ ਕਰਨਾ ਜਿਹਦੇ ਪਿੰਡ ਤੇ ਜਿਹਦੇ ਸਿਰ ਤੇ 5 ਪਿੰਡਾਂ ਦੀ ਪੱਗ ਕੇ ਕੁੜੀ ਚੁੱਕਾ ਜਾਂ ਤੈਨੂੰ ਕਸੀਟ ਕੇ ਲੈ ਜਾਵਾਂ ਤੇਰੀ ਲੰਮੀ ਜ਼ਬਾਨ ਵੇ ਵੇ ਕੇ ਜੱਟ ਵੇਸ਼ੀ ਹੁੰਦਾ ਜਾ ਰਹੇ ਨਤਾ ਕੋਲੇ ਤੋਂ ਹੇਠਾਂ ਤੁਰਿਆ ਤੇ ਸਿਰ ਨੀਵਾ ਕਰਕੇ ਮਨ ਦਾ ਫੈਸਲਾ ਵੀ ਸੁਣ ਲੈ ਤੇ ਮਨ ਵੀ ਨਹੀਂ
0: ਕਿਆ ਬਾਤ ਹੈ ਕਿਆ ਬਾਤ ਆਠ ਸ਼ਮਾ
1: ਮਾਸ਼ਾਅੱਲਾ ਜੀ ਬੜਾ ਪਿਆਰਾ ਪ੍ਰੋਗਰਾਮ ਅੱਲਾਹ ਤਾਲਾ ਤੁਹਾਡੀ ਜ਼ਿੰਦਗੀ ਤੰਦਰੁਸਤੀ ਰੱਖੇ ਸਾਰੇ ਭੈਣ ਭਰਾ ਨੇ ਉਸਤਾਦ ਜੀਰੇ ਨੂੰ ਸਲਾਮ
0: ਬਿਲਕੁਲ ਠੀਕ ਹੋ ਗਿਆ ਜਨਾਬ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਨਾਯਾਬ ਗਾਣੇ ਵੀ ਤੁਹਾਡੇ ਨਾਲ ਨਾਲ ਚੱਲ ਰਹੇ ਨੇ ਇੱਕ ਹੋਰ ਬੜਾ ਸੋਹਣਾ ਜਿਹਾ ਗਾਣਾ ਸਾਡੇ ਵਾਸਤੇ ਮੈਂ ਬੜੇ ਦਿਨਾਂ ਬਾਅਦ ਪ੍ਰੋਗਰਾਮ ਸ਼ਾਮਿਲ ਕਰਨ ਜਾ ਰਹੇ ਹਾਂ ਤੇ ਜਨਾਬ ਨਾਸ਼ਤੇ ਦਾ ਵੇਲਾ ਤਾਂ ਵੈਸੇ ਲੰਘ ਲੁੰਘ ਗਿਆ ਮਗਰ ਕਿਸੇ ਵੇਲੇ ਬੰਦੇ ਦਾ ਦਿਲ ਕਰਦਾ ਮਤਲਬ ਲਾਹੌਰ ਦੇ ਵਿੱਚ ਮੁਖਤਲਿਫ ਜਗ੍ਹਾ ਦੇ ਉੱਤੇ ਤੁਹਾਨੂੰ ਖਾਣ ਪੀਣ ਦੀਆਂ ਚੀਜ਼ਾਂ ਮਿਲਦੀਆਂ ਨੇ ਢਾਬੇ ਸ਼ਾਬੇ ਮਿਲਦੇ ਨੇ ਮਤਲਬ ਛੋਟੀਆਂ ਤੰਦੂਰ ਬਣੇ ਹੁੰਦੇ ਨੇ ਛੋਟੀਆਂ ਦੁਕਾਨਾਂ ਬਣੀਆਂ ਹੁੰਦੀਆਂ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਤੰਦੂਰਾਂ ਦੇ ਉੱਤੇ ਪਰਾਂਠੇ ਲੱਗਦੇ ਹੁੰਦੇ ਸੀ ਪਰੌਂਠੇ ਠੀਕ ਹੈ ਨਾ ਜਾਂ ਘਰ 'ਚ ਪਰੌਂਠੇ ਪੱਕਦੇ ਸੀ ਜਾਂ ਫਿਰ ਤੰਦੂਰਾਂ ਦੇ ਵਿੱਚ ਪਰੌਂਠੇ ਬਣਦੇ ਸੀ ਬੜੇ ਜ਼ਬਰਦਸਤ ਅਤੇ ਉਸ ਤੋਂ ਉਦੋਂ ਸਪੈਸ਼ਲ ਪਰੌਂਠਿਆਂ ਦੀਆਂ ਦੁਕਾਨਾਂ ਨਹੀਂ ਸੀ ਹੁੰਦੀਆਂ ਅਤੇ ਲੋਕ ਘਰ ਦੇ ਪਰੌਂਠਿਆਂ ਨੂੰ ਲੱਭਦੇ ਰਹਿੰਦੇ ਹੁੰਦੇ ਸੀ ਅਤੇ ਬੜਾ ਯਾਦ ਕਰਦੇ ਸੀ
2: ਵਾਲਿਆਂ ਦੇ ਪੱਕਣ ਪਰੌਂਠੇ ਤੇ ਛੜਿਆਂ ਦੇ ਅੱਗ ਨਾ ਬਲੇ
0: ਮੈਂ ਸਰ ਬੜੀ ਦੀ ਆਵਾਜ਼

0: ਹੈਲੋ ਹੈਲੋ ਕਿੰਨੇ ਕਾਲ ਕੀਤੀ ਹੈ ਮੈਨੂੰ
1: ਸਲਾਮ ਅਲੈਕੁਮ
0: ਵਾਲੇਕੁਮ ਸਲਾਮ
1: ਜਨਾਬ ਅਸਦ ਅਲੀ ਜੱਟ ਗੱਲ ਕਰ ਰਿਹਾ ਖੋਜੇ ਸਹੀ ਤੋਂ ਖੋਜੇ ਸਹੀ ਹੋ
0: ਅਜੇ ਕੀ ਨਾਂ ਦੱਸਿਆ ਆਪਣਾ
1: ਅਸਦ ਅਲੀ ਜੱਟ
0: ਅਸਦ ਅਲੀ ਜੱਟ ਤੈਨੂੰ ਅਸੀਂ ਜੀਆਂ ਨੂੰ ਕਹਿੰਦੇ ਆ
1: ਖੈਰ ਖੈਰ ਖੈਰ ਵੈਲਕਮ ਵੈਲਕਮ ਸੀਮ ਭਾਈ ਵੈਲਕਮ
0: ਹਾਂਜੀ ਕੀ ਕਹੋਗੇ
1: ਬਾਬਾ ਜੀ ਮਾਸ਼ਾਅੱਲਾ ਬੜਾ ਜ਼ਬਰਦਸਤ ਪ੍ਰੋਗਰਾਮ ਜਾਣ ਦਿਆ ਵਸੀਮ ਭਾਈ
0: ਬੜੀ ਮਿਹਰਬਾਨੀ ਕਿਹੜੀ ਥਾਂ ਤੋਂ ਕਾਲ ਕੀਤੀ ਹੈ
1: ਲਾਹੌਰ ਖੋਜੇ ਸਹੀ ਚੌਂਕ ਚੋ
0: ਅੱਛਾ ਅੱਛਾ ਤੇ ਛੂਮਾ ਦੀ ਖੱਟੀ ਕੁੱਤੇ ਗਏ ਗਵਾ ਕੀ ਮਤਲਬ ਹੈ
1: ਚਲੋ
0: ਮੈਂ ਵੇਖਾਂਗਾ ਠੀਕ ਹੋ ਗਿਆ ਓਕੇ
1: ਤਮਾਮ ਸੁਣਨ ਵਾਲਿਆਂ ਨੂੰ ਮੇਰੀ ਤਰਫੋਂ ਸਲਾਮ ਮੇਰੀ ਭੈਣ ਨੀਲਾ ਤੇ ਮੇਰਾ ਭਰਾ ਸ਼ਹਿਦ ਇਹਨਾਂ ਨੂੰ ਬਿਲਖਸੂਸ ਸਲਾਮ ਮੇਰੀ ਤਰਫੋਂ ਜਨਾਬ
0: ਓਕੇ ਓਕੇ ਓਕੇ ਅੱਲਾ ਹਾਫਿਜ਼ ਓਕੇ ਜੀ ਫਰਮਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਟੈਲੀਫੋਨ ਨੰਬਰ ਹੈਗਾ ਜੀ 0420-111-0001 ਅਗਲੀ ਕਾਲ ਕਿੰਨੇ ਕੀਤੀ ਹੈ ਮੈਨੂੰ ਵੇਖਦੇ ਹਾਂ ਕਿੰਨੇ ਮੈਨੂੰ ਕਾਲ ਕੀਤੀ ਹੈ ਕਿੰਨੇ ਕਾਲ ਕੀਤੀ ਹੈ ਮੈਨੂੰ

0: ਪੈਸਾ ਲੈ ਕੇ ਜਾਣਾ ਨਹੀਂ ਦੂਜਾ ਫੇਰਾ ਪਾਣਾ।
1: ਹੈਲੋ ਤੇਰੀ ਆਪ ਤੇ ਚੁੱਕਿਆ ਕਦਮ ਪਹਿਲਾਂ ਤੇਰੇ ਨਾਂ ਨੂੰ ਸ਼ਰਮਾ ਸਾਰੀਆਂ ਨੇ ਤੇਰੀ ਮੁਸ਼ਕਲ ਕੁਸ਼ਾਈ ਤੇ ਨਾਜ਼ ਮੈਨੂੰ ਬਿਨ ਪਰਾ ਤੂੰ ਉਡਾਰੀਆਂ ਮਾਰੀਆਂ ਨੇ।
0: ਕੀ ਬਾਤ ਹੈ ਕੀ ਬਾਤ ਹੈ ਮੇਰਾ ਪ੍ਰਸ਼ ਦਾਦਾ ਜੀਰਾ ਉਸਤਾਦ ਜੀਰਾ
1: ਆ ਗਿਆ ਜੀ ਸਭ ਦਾ ਵੀਰਾ ਉਸਤਾਦ ਜੀਰਾ ਸਾਹਿਬਪੁਰ ਸਾਹਿਬ ਉਡਾਰ ਔਰ ਲਾਹੌਰ ਤੋਂ ਵਸੀਮ ਭਾਈ ਅਸਲਾਮ ਅਲੈਕਮ।
0: ਵਾਲੇਕਮ ਸਲਾਮ ਕੀ ਹਾਲ ਹੈ ਤੁਹਾਡਾ? ਠੀਕ ਠਾਕ ਜੀ
1: ਅਸੀਂ ਵਧੀਆ ਜੀ ਅੱਲਾਹ ਦਾ ਬੜਾ ਕਰਮ ਤੇ ਠੀਕ ਠਾਕ ਹੈ ਜਨਾਬ।
0: ਠੀਕ ਹੋ ਗਿਆ
1: ਮੈਨੂੰ ਅੱਜ ਵਾਲੇ ਗਾਣੇ ਸੁਣ ਕੇ ਨਾ ਜੀ ਵਸੀਮ ਭਾਈ
0: ਜੀ ਜੀ
1: ਯਕੀਨ ਕਰੋ ਅੱਜ ਵਾਲੇ ਗਾਣੇ ਸੁਣ ਕੇ ਮੈਂ ਸਾਈਕਲ ਗਰਾਊਂਡ ਵਿੱਚ ਖਲੋ ਗਿਆ ਜਾ ਕੇ ਪੱਲਾ ਜਹਾਂ ਦਾ ਜੇ ਯਾਦ ਆ ਗਿਆ ਕਿ ਉਹ ਗੀਤ ਚੱਲਣ ਦਿਆ ਵੇ ਤੇ ਸਾਈਕਲ ਚੈਂਪੀਅਨ ਜਿਹੜਾ ਮੁਜ਼ਾਹਰਾ ਕਰਦਾ ਹੁੰਦਾ ਸੀ ਸਾਈਕਲ ਦੇ ਉੱਤੇ ਉਹ ਨਾਲ ਗਾਣੇ ਦੇ ਉੱਤੇ ਆਪਣਾ ਡਾਂਸ ਕਰ ਰਿਹਾ ਤੇ ਨਾਲ ਸਾਈਕਲ ਨੂੰ ਚਲਾ ਰਿਹਾ।
0: ਅੱਛਾ ਉਹ ਮਜ਼ੇਦਾਰੀ ਦੀ ਗੱਲ ਹੈ ਕਿ ਜਿਹੜੇ ਸਾਈਕਲਾਂ ਵਾਲੇ ਸੀ ਨਾ ਉਹ ਰੇਲਵੇ ਸਟੇਸ਼ਨ ਦੇ ਕੋਲ ਉਹ ਲੱਗਦਾ ਸੀ ਉਹਨਾਂ ਦਾ ਮੇਲਾ ਅਫਸੋਸ ਵੀ ਹੋਣਾ ਕਿ ਯਾਰ ਵਿਚਾਰਾ ਫਸਿਆ ਰਾਤ ਨੂੰ ਵੀ ਪਤਾ ਨੀ ਕਿਸ ਤਰ੍ਹਾਂ ਕਿਵੇਂ ਨਗਾ ਦੋਏਗਾ ਸਾਰੀ ਰਾਤ ਸਾਈਕਲ ਚਲਾ ਕੇ। ਠੀਕ ਹੈ ਨਾ
1: ਬਿਲਕੁਲ ਏਦਾਂ ਦੇ ਉੱਤੇ ਰਸ਼ ਵੀ ਬੜਾ ਹੁੰਦਾ ਸੀ ਜਦੋਂ ਪਹਿਲਾ ਟਾਈਮ ਹੁੰਦਾ ਸੀ ਨਾ ਸਟੇਸ਼ਨ ਤੇ ਪਿੰਡ ਵਾਲੇ ਨਿਕਲ ਕੇ ਤੇ ਆ ਜਾਂਦੇ ਹੁੰਦੇ ਸੀ
0: ਜਿਹੜਾ ਸਾਡੇ ਕੋਲ ਪੈਸਾ ਹੁੰਦਾ ਸੀ ਨਾ ਪੈਸਾ ਵੱਡਾ ਨਾ ਉਹਨੂੰ ਅਸੀਂ ਗੱਡੀ ਦੀ ਲੈਣ ਦੇ ਉੱਤੇ ਰੱਖ ਕੇ ਉੱਤੋਂ ਗੱਡੀ ਲੰਘਦੀ ਸੀ ਉਹ ਵੱਡਾ ਸਾਰਾ ਚੌੜਾ ਜਿਹਾ ਹੋ ਜਾਂਦਾ ਸੀ ਉਹਦੇ ਨਾਲ ਵੀ ਖੇਡ ਦਿੰਦੇ ਸਾਂ।
1: ਬਿਲਕੁਲ ਵਧੀਆ ਗੱਲ ਦੇ ਏਦਾਂ ਹੀ ਜੇ ਸਹੀ ਕਹਿੰਦੇ ਹੋ ਅਸੀਂ ਵੀ ਇੰਝ ਕਰਦੇ ਰਹੇ ਹਾਂ ਜਨਾਬ।
0: ਉਹਦੇ ਨਾਲ ਹੀ ਅੱਛਾ ਸਾਈਕਲ ਵਾਲਾ ਜਿਹੜਾ ਸੀ ਨਾ ਉਹ ਸੱਜੇ ਪਾਸੇ ਨੂੰ ਘੁੰਮ ਰਿਹਾ ਹੁੰਦਾ ਸੀ ਨਾ ਤੇ ਅਸੀਂ ਜਿਹੜਾ ਸਾਈਕਲ ਦਾ ਪਹੀਆ ਹੁੰਦਾ ਸੀ ਨਾ ਸੋਟੀ ਦੇ ਨਾਲ ਉਹਨੂੰ ਲੈ ਕੇ ਅਸੀਂ ਖੱਬੇ ਪਾਸੇ ਘੁੰਮਾ ਰਿਹਾ ਹੁੰਦਾ ਸਾਂ ਉਹਦੇ ਸਾਈਕਲ ਵਾਲੇ ਦੇ ਨਾਲ ਨਾਲ।
1: ਬਿਲਕੁਲ ਏਦਾਂ ਹੀ
0: ਪੂਰੇ ਸ਼ਹਿਰ 'ਚ ਬੱਚੇ ਤੁਰੇ ਫਿਰਦੇ ਰਹੇ ਸੋਟੀ ਫੜੀ ਨਾਲ ਪਹੀਆ ਫੜਿਆ ਦੇ ਤੇਰੇ ਦੀ ਪੂਰੇ ਪੂਰੇ ਸ਼ਹਿਰ ਦਾ ਚੱਕਰ ਲੱਗਦਾ ਪਿਆ
1: ਲਾਉਂਦੇ ਸਾਂ ਛੋਟੀ ਜਿਹੀ ਸੋਟੀ ਆ ਤੇ ਫੜ ਕੇ ਉਹਨੂੰ ਚਲਾਉਂਦੇ ਹੁੰਦੇ ਸਾਂ ਚੱਕੇ ਨੂੰ। ਕਿਆ ਬਾਤ ਹੈ ਵਸੀਮ ਸਾਹਿਬ ਛਾ ਗਿਆ ਪ੍ਰੋਗਰਾਮ ਤੁਸੀਂ ਛਾ ਗਏ ਜਨਾਬ ਤੇ ਮੇਰੇ ਵੱਲੋਂ ਕਰਮ ਦਾਸ ਦੇ ਕੋਲ ਮਹਿਫਲ ਲੱਗੀ ਜੇ ਸੁਲਤਾਨ ਆਈ ਵਾਲੇ ਮੰਜੇ ਦੇ ਜਨਾਬ ਅੱਠ ਸੱਤ ਬੇਲੀ ਪਰ ਬੈਠੇ ਆ ਤੇ ਪ੍ਰੋਗਰਾਮ ਨੂੰ ਸੁਣਦੇ ਪਏ ਆ ਤੇ ਆਪਣਾ ਨੀਲਾ ਬਾਜੀ ਤੇ ਫਰੀ ਬਾਜੀ ਤੇ ਮਾਰਾ ਬੇਗ ਤੇ ਨੀਫ ਡਰਾਈਵਰ ਤੇ ਕਾਦਰ ਕਾਦਰ ਵੀ ਸੁਣਦਾ ਪਿਆ ਜੀ।
0: ਹਾਂ ਕਾਦਰ ਦਾ ਪਿਛਲੀ ਵਾਰੀ ਫੋਨ ਲੇਟ ਆਇਆ ਸੀ ਤੇ ਅੱਜ ਕੀ ਮੈਂ ਉਹਦਾ ਨਾਂ ਜਲਦੀ ਲਿਆ ਪਹਿਲੇ ਲਿਆ।
1: ਹਾਂਜੀ ਹਾਂਜੀ ਬਿਲਕੁਲ ਸੁਣਦਾ ਪਿਆ ਜੀ ਤੇ ਆਰ ਜੇ ਜ਼ੈਨਬ ਅਰਸ਼ਦ ਨੂੰ ਵੀ ਸਾਡਾ ਸਲਾਮ ਤੇ ਸਭ ਸੁਣਨ ਵਾਲਿਆਂ ਨੂੰ ਬਹੁਤ ਸਾਰੀਆਂ ਦੁਆਵਾਂ ਤੇ ਸਲਾਮ ਤੇ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ। ਇਸੇ ਤਰ੍ਹਾਂ ਆਉਂਦੇ ਰਹੋ ਪ੍ਰੋਗਰਾਮ ਕਰਦੇ ਰਹੋ ਵਸੀਮ ਭਾਈ ਤੇ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਰਹੀਏ
0: ਇਨਸ਼ਾਅੱਲਾ। ਆਰ ਜੇ ਜ਼ੈਨਬ ਅਰਸ਼ਦ 101 ਦਾ ਬੜਾ ਵੱਡਾ ਨਾਂ ਹੈ ਬੜਾ ਬੜਾ ਸੋਹਣਾ ਪ੍ਰੋਗਰਾਮ ਕਰਦੀਆਂ ਨੇ
1: ਜੀ। ਬਿਲਕੁਲ ਬਿਲਕੁਲ ਚਲਾਓਗੇ ਇਹਨਾਂ ਨੂੰ ਡੈਡੀਕੇਟ ਕਰ ਦੇਣਾ ਰੱਬ ਰਾਖਾ ਤੇ ਅੱਲਾ ਬੇਲੀ ਜੀ।
0: ਅੱਲਾ ਬੇਲੀ।

0: ਲੋ ਜਨਾਬ, ਇਸ ਗਾਣੇ ਤੋਂ ਬਾਅਦ ਅਸੀਂ ਇੱਕ ਕਮਰਸ਼ੀਅਲ ਪ੍ਰੋਗਰਾਮ ਵੱਲ ਵਧਾਂਗੇ। 15 ਮਿੰਟਾਂ ਦਾ ਪ੍ਰੋਗਰਾਮ ਹੈ, ਤੁਸੀਂ ਕਿਤੇ ਜਾਣਾ ਨਹੀਂ, ਸਾਡੇ ਨਾਲ ਨਾਲ ਰਹਿਣਾ। 15 ਮਿੰਟਾਂ ਤੋਂ ਬਾਅਦ ਅਸੀਂ ਤੁਹਾਡੀਆਂ ਕਾਲਾਂ ਫਿਰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ, ਸਾਡੇ ਨਾਲ ਨਾਲ ਰਹਿਣਾ। ਤੁਸੀਂ ਸੁਣਦੇ ਪਏ ਜੇ FM 101 ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ। ਹੈਲੋ, ਜੀ ਵਰੀ ਜੀ, ਤੁਹਾਨੂੰ ਜੀਆ ਨੂੰ ਕਹਿੰਦੇ ਆ, ਕੀ ਹਾਲ ਹੈ ਤੁਹਾਡਾ? ਠੀਕ ਠਾਕ ਜੇ?
1: ਅਨੀਲਾ ਜੀ ਨੂੰ ਕਹਿੰਦੇ ਆ, ਮੇਰੀ ਗੱਲ ਸੁਣੇ ਕਿ ਛੋਟੇ ਤਾਰਿਕ ਦੀ ਨਾ ਕਨਿਸ਼ਨ ਨਗਰ ਵਾਲੇ ਦੀ ਨਾ 14 ਅਗਸਤ ਨੂੰ ਨਾ ਸਾਲਗਿਰਾ ਸੀ।
0: ਅੱਛਾ ਅੱਛਾ।
1: ਇਹਨੇ ਬੜਾ ਵੱਡਾ ਕੇਕ ਕੱਟਿਆ ਵੇ ਤੇ ਇਕੱਲਾ ਹੀ ਖਾ ਗਿਆ, ਸਾਨੂੰ ਜਿੱਤਾ ਤੇ ਫਰੀਜ ਕਰਕੇ ਰੱਖ ਲਿਆ ਵੇ। ਤੇ ਬਾਕੀ ਨੀਲਾ ਜੀ ਆ ਕੇ ਆਪੇ ਇਹਦੇ ਨਾਲ ਪੁੱਛ ਲੈਣਗੇ, ਜੀਰੇ ਭਾਈ ਨੂੰ, ਸ਼ਮੀ ਮਾਫੀ ਨੂੰ ਮਾਰਾ ਵੇ, ਬਾਕੀ ਸਭ ਸੁਣਨ ਵਾਲਿਆਂ ਲਈ ਬਹੁਤ ਸਾਰੀਆਂ ਦੁਆਵਾਂ, ਸ਼ਮਸੀ ਗਰੁੱਪ ਵਾਲਿਆਂ ਲਈ ਵੀ ਦੁਆਵਾਂ। ਅੱਲਾ ਹਾਫਿਜ਼।

0: ਚੱਲੇ ਪੂਰੇ ਦੀ ਹਵਾ ਤੋਂ ਪੋ ਤਾਂ ਮਹੀਨਾ ਕਿੰਨੇ ਕਾਲ ਕੀਤੀ ਹੈ ਮੈਨੂੰ
1: ਕੁੜੀ ਉੱਡਦੀ ਉੱਡਦੀ ਆਵੇ ਕਦੀ ਉੱਡਦੀ ਉੱਡਦੀ ਜਾਵੇ ਕਦੀ ਲਾਲ ਪੋਸ਼ਾਕਾਂ ਪਾ ਕੇ ਤੇ ਛੜਿਆਂ ਦਾ ਦਿਲ ਪਰਚਾਵੇ ਉਹ ਜਦੋਂ ਸਭ ਨੂੰ ਛੱਡ ਕੇ ਸਾਨੂੰ ਲਿਫਟ ਕਰਾਉਂਦੀ ਏ ਸ਼ਰੀਕਾਂ ਨੂੰ ਅੱਗ ਲੱਗਦੀ ਮੱਟੀ ਮੱਟੀ ਸ਼ਰੀਕਾਂ ਨੂੰ ਅੱਗ ਲੱਗਦੀ ਅਸਲਾਮ ਅਲੈਕੁਮ ਐਂਡ ਅਸਲਾਮ ਅਲੈਕੁਮ ਕੈਸੇ ਹੋ ਸਰ ਆਪ
0: ਵਾਲੇਕੁਮ ਅਸਲਾਮ ਆਪਣਾ ਨਾਮ ਦੱਸੋ ਲੋਕਾਂ ਨੂੰ
1: ਅਮਾਰਾ ਬੇਗ ਗੱਲ ਕਰਨੀ ਪਈ ਆ ਸ਼ਾਦਰਾ ਤੋਂ ਕੈਸੇ ਹੋ ਤੁਸੀਂ
0: ਜੀ ਸ਼ੁਕਰ ਅੱਲਾ ਦਾ ਅਮਾਰਾ ਬੇਗ ਬੜਾ ਸੋਹਣਾ ਗਾਣਾ ਤੁਸੀਂ ਸਾਨੂੰ ਗਾ ਕੇ ਸੁਣਾਇਆ ਜ਼ਬਰਦਸਤ ਜ਼ਬਰਦਸਤ ਗ੍ਰੇਟ
1: ਥੈਂਕ ਯੂ ਸਰ ਤੇ ਬਹੁਤ ਅੱਛਾ ਸ਼ੋਅ ਕਰਦੇ ਪਏ ਹੋ ਸਵਾਲ ਦਾ ਜਵਾਬ ਤੇ ਤੁਹਾਨੂੰ ਮੈਂ ਆਫਰ ਦੱਸ ਦਿੱਤਾ ਤੇ ਅੰਕਲ ਜੀਰੇ ਨੂੰ ਅੰਕਲ ਹਨੀਫ ਨੂੰ ਫਰੀ ਆਂਟੀ ਨੂੰ ਸਭ ਸੁਣਨ ਵਾਲਿਆਂ ਨੂੰ ਬਾਦਰ ਬਾਈ ਨੂੰ ਮੇਰੇ ਵੱਲੋਂ ਬਹੁਤ ਬਹੁਤ ਅਸਲਾਮ ਅਲੈਕੁਮ ਤੇ ਤੁਹਾਡੇ ਵਾਸਤੇ ਬਹੁਤ ਸਾਰੀ ਬੈਸਟ ਵਿਸ਼ਿਸ਼ ਤਮਾਮ ਸੁਣਨ ਵਾਲਿਆਂ
0: ਨੂੰ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਅੱਲਾ ਹਾਫਿਜ਼

0: شکریہ آپ نے ایف ایم 101 ٹیون کیا.
1: السلام علیکم سامعین, پروگرام جان ہے تے جہان ہے دے نال طاہرہ جبین حاضر ہے. اے پروگرام تہاڈی خدمت وچ انور ہسپتال والوں پیش کیتا جاندا ہے. ساڈے نال ساڈے پروگرام چ اج موجود نے ہومیو ڈاکٹر سعید انور سلیری صاحب. ڈاکٹر صاحب سابقہ وائس پرنسپل نے لاہور میڈیکل کالج دے وچ, تے ڈاکٹر صاحب دا اپنے شعبے دے وچ 32 سال دا تجربہ ہے. سامعین تہانوں کوئی بھی مسئلہ ہوئے تسی ڈاکٹر صاحب کول کلینک آ سکدے ہو. جڑے مریض کلینک نہیں آ سکدے او ڈاک دے ذریعے وی دوائی منگوا سکدے نے. ڈاکٹر صاحب دا فون نمبر تے انہاں دے کلینک دا ایڈریس نوٹ کر لو. انور ہسپتال نزد تھانہ بدامی باغ لاہور. ڈاکٹر صاحب دا فون نمبر ہے 0300441380, یعنی 0300441380. ڈاکٹر صاحب دا دوسرا نمبر نوٹ کر لو, 0341611790, یعنی 0341611790. ڈاکٹر صاحب دے کلینک دے اوقات کار نے دوپہر 12 بجے تو لے کے شام 5 بجے تک, تے رات 8 بجے تو لے کے 11 بجے تک اپنے کلینک تے مریض ویکھتے نے. تے آؤ سامعین ڈاکٹر صاحب نال انہاں دے مختلف مرضاں دے بارے چ جڑے کہ سانوں سنن والیاں نے کیتے نے میسج, انہاں دے بارے چ گل بات کرنے آ, تے کچھ بیماریاں دے بارے چ ڈاکٹر صاحب نوں تفصیلن سننے آ اسی. جی السلام علیکم ڈاکٹر صاحب.
2: وعلیکم السلام.
1: ڈاکٹر صاحب اج کل شوگر دا بہت سارے لوکاں نوں مسئلہ ہو رہا ہے
2: جی,
1: سانوں کافی میسج موصول بھی ہوندے نے, یعنی شوگر دی وجہ تو لوکاں نوں جڑے مسئلے ہو جاندے نے مزید, مسئلے پرہیز اور ہومیوپیتھک دے وچ طریقہ علاج جو ہے وہ تفصیل انسان دس دیو.
2: بسم اللہ الرحمن الرحیم. شوگر ایک ایسی نامراد بیماری ہے, جدو ایک باری لگ جاندی ہے پھر بڑی مشکل جان چھڑدی ہے. تے شوگر جڑی ہے اصل دے وچ بہتے لوکاں نوں ہوندی ہے جنہاں دا موٹاپا ہوندا ہے, خاص طور تے پیٹ دے اتنے چربی چڑھ جاندی ہے, اودی وجہ نال وی اکثر شوگر ہو جاندی ہے. بعض اوقات والدین نوں شوگر ہوے تے اگے بچیاں نوں وی ہو جاندی ہے. شوگر ایک جڑے ناقص غذا دی وجہ نال ایکسرسائز نہ کرنا, پیدل نہ چلنا, موٹاپا چھا جانا, اے دے نال وی شوگر ہون دے بہت زیادہ چانس ہوندے نے. عام طور تے دو وڈیاں ادیاں قسماں نے, ایک ٹائپ 1 ہے ایک ٹائپ 2 ہے. ٹائپ 1 ڈائبٹیز ملائٹس ہے تے ایک ٹائپ 2 ڈائبٹیز ملائٹس ہے. ٹائپ 2 جڑی اونوں کہندے ہیں جڑی گولیاں وغیرہ کھان نال کنٹرول ہو جاندی ہے. ٹائپ 1 دے وچ عام طور تے انسولین لوانا پیندی ہے. 30 سال تو پہلے پہلے زیادہ تر لوکاں نوں ٹائپ 1 ہوندی ہے. تے شوگر جڑی ایسی بیماری ہے کہ اے دے ہومیوپیتھ وچ بڑا اچھا تے مؤثر علاج موجود ہے, اور اے دے نال دوائیاں دے نال ہمیشہ ہی کنٹرول رہندی ہے. اور ساڈی 33 سالہ پریکٹس دے وچ ہزاراں لوگ جڑے نے او دوائی کھا رہے نے اور شفا یاب ہو رہے نے, اور اے دے کوئی دوائیاں دے سائیڈ افیکٹ کوئی نہیں. حالانکہ شوگر دی وجہ نال بہت ساری بیماریاں پیدا ہوندیاں نے, جہدے وچ شوگر جڑی اے مطلب بندے نوں گینگرین وی ہو جاندی ہے, پیراں دے اتنے زخم بن جاندا ہے, کالے ہو جاندے نے, اس تو بعد کٹنے بھی پی جاندے نے. تے شوگر والے نوں چاہیے کہ پیراں نوں وی عام طور تے روزانہ رات نوں اچھے صابن دے نال صاف کر کے تے ویزلین وغیرہ لا لین تاکہ نرم رہن پیر, تے پیر انہاں دے پھٹنے نہیں چاہیے. اس واسطے روزانہ پیراں دی بھی تیاری کرنی چاہیے. گینگرین اس چیز نوں کہنے ہیں کہ ماس خراب ہو جاندا, کالا ہو جاندا, پھر وہ بعد وقت کٹنے پی جاندا. دوسرا شوگر دی وجہ نال سفید موتیا بھی بہت زیادہ ہو جاندا, کالا موتیا بھی ہو جاندا, اور ادھے واسطے بھی بڑی اچھی دوائیاں موجود نے ہوندے نے, وہ پانے ہوندے نے, وہ سفید موتی بھی ٹھیک ہو جاندے, کالا موتی دے وہ بڑا اچھا اثر ہے. اس تو بعد جوڑاں دیاں درداں شوگر والے رہن لگ پیندیاں نے, گردے خراب ہونا شروع ہو جاندے نے, گردیاں دے مطلب سوزش بھی ہو جاندی ہے, خراب بھی ہو جاندے نے آستہ آستہ. شوگر دی وجہ نال فالج بھی ہون دا بہت زیادہ خطرہ ہو جاندا ہے, تے کئی لوکاں نوں فالج ہو بھی جاندا ہے, کیونکہ شوگر دی وجہ نال وین وغیرہ جڑیاں نالیاں ہوندیاں نے چربی کولیسٹرول آستہ آستہ جمع ہو جاندا, سخت ہو جاندیاں نے, تے او دا بھی بڑا اچھا تے مؤثر علاج موجود ہے. اس تو علاوہ شوگر دی وجہ نال جسم تے سوزش خارش بھی ہونا شروع ہو جاندی ہے. تے اے سارے مسئلیاں دا اس تو علاوہ میدا جڑا ہے, میدے جلن وغیرہ رہنا, جلن السر بن جانا, اے شوگر والے نوں وی اکثر مسئلے ہو جاندے نے. اس تو علاوہ اور بھی بڑیاں اچھی بیماریاں دا علاج موجود ہے, جہدے وچ حافظہ دی کمزوری ہو جاندی ہے, یادداشت کمزور ہو جاندی ہے. کچھ لوکاں نوں جڑا ہے وہ چاہیے کم از کم ہر بندے نوں پیدل چلنا چاہیے, جہدے 20 منٹ پیدل چلنا بہت ضروری ہے. تے جنہاں اور بیماریاں مزید جڑا ہوئے پہ بڑا اچھا علاج موجود ہے, وہ شامل ہے پیروں چ جلن لینا, کچھ چیزوں پسینہ زیادہ آ جاتا ہے.
1: جی سامعین تسی تفصیل نال ڈاکٹر صاحب کولوں سنیا ہے کہ شوگر دی وجہ تو تے اس تے علاوہ وی جڑی مسئلے ہوندے نے, بیماریاں ہوندیاں ہومیوپیتھک دے وچ ਇਹਦਾ ਕਾਫੀ ਅੱਛਾ ਤੇ ਮੁਸਰ ਇਲਾਜ ਮੌਜੂਦ ਹੈ ਜੀ। ਸਾਮੈਨ ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ, 0300441380, ਯਾਨੀ 0300441380 ਜੀ। ਡਾਕਟਰ ਸਾਹਿਬ ਨਾਲ ਮਜ਼ੀਦ ਸਵਾਲ ਕਰਨੇ ਆ ਜਿਹੜੇ ਮੈਸੇਜ ਸਾਨੂੰ ਲੋਕਾਂ ਨੇ ਕੀਤੇ ਨੇ ਤੇ ਉਹਨਾਂ ਕੋਲੋਂ ਜਵਾਬ ਲੈਂਦੇ ਆ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਫ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨਾਲ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ ਲੇਕਿਨ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ, ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ। ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿਹਾ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
2: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਤੇ ਔਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ, ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ ਜਿਹਦੇ ਵਿੱਚ ਸ਼ਾਮਿਲ ਨੇ ਮਤਲਬ ਪਾਲਕ ਸਾਗ ਟਮਾਟਰਾਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਸੁਖੀਰ ਸਾਹਿਬ ਨੇ ਕੀਤਾ ਸ਼ੇਹੂਪੁਰਾ ਤੋਂ, ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
2: ਜੀ,
1: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਹੁਣ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ। ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
2: ਹਾਂਜੀ, ਅੰਦਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ, ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ, ਵਾਲਦਾਂ ਨੂੰ ਅਗਰ ਹੋਵੇ ਆਪਸ ਕਜ਼ਨ ਮੈਜ਼ਰ ਮੈਰਿਜ ਸ਼ਾਦੀ ਆਪਸ ਚ ਰਿਸ਼ਤੇਦਾਰਾਂ ਚ ਹੋਈਏ ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ ਤੇ ਬਹਰਾਲ ਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ। ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ, ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ, ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ, ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ। ਇਹਨਾਂ ਨੇ ਕਿਹਾ ਹੈ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ।
2: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ ਤੇ ਅੱਲਾ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕਮ ਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ
1: ਜੀ। ਸਮੇਂ ਨੇ ਡਾਕਟਰ ਸਾਹਿਬ ਕੋਲ ਅਗਲਾ ਸਵਾਲ ਅਸੀਂ ਪੁੱਛਣੇ ਆ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ, ਇਹ ਲਿਖਦੇ ਨੇ ਕਿ ਮੈਨੂੰ ਤੁਹਾਡੀ ਦਵਾਈ ਦੇ ਨਾਲ ਕਮਰ ਦਰਦ ਜੋੜਾਂ ਦੀਆਂ ਦਰਦਾਂ ਦਾ ਆਰਾਮ ਹੈ, ਇਹਨਾਂ ਨੂੰ ਕਾਫੀ ਮਸਲੇ ਹੋਏ ਸੀ, ਇਹਨਾਂ ਦੇ ਗਰਦਨ ਦੇ 2 ਮੋਹਰੇ ਵੀ ਖਰਾਬ ਹੋ ਗਏ ਸੀ। ਇਹਨਾਂ ਲਿਖਿਆ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਦਵਾਈ ਡਾਕ ਦੇ ਜ਼ਰੀਏ ਪਹਿਲੇ ਵੀ ਮੰਗਵਾਈ ਸੀ, 2 ਮਹੀਨੇ ਤੋਂ ਮੈਂ ਦਵਾਈ ਖਾ ਰਿਹਾ, ਅੱਲਾ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਠੀਕ ਹੈ, ਹੁਣ ਮੈਂ ਬਹੁਤ ਅੱਛੇ ਤਰੀਕੇ ਨਾਲ ਚੱਲ ਫਿਰ ਸਕਣਾ, ਮੇਰੀ ਸਿਹਤ ਵੀ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਮਜ਼ੀਦ ਦਵਾਈ ਤੁਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਦਿਓ।
2: ਹਾਂਜੀ, ਇਹਨਾਂ ਨੂੰ ਮੋਹਰਿਆਂ ਦਾ ਮਸਲਾ ਸੀ, ਉਹਦੀ ਵਜ੍ਹਾ ਇਹਨਾਂ ਦੇ ਹੱਥ ਪੈਰ ਵੀ ਸੁੰਨ ਹੁੰਦੇ ਸੀ ਔਰ ਜਦੋਂ ਇਹ ਚੱਲਦੇ ਸੀ ਤੇ ਇਹਨਾਂ ਨੇ ਦੱਸਿਆ ਸੀ ਮੈਨੂੰ ਕਿ ਲੱਤ ਜਿਹੜੀ ਅੱਜ ਮਹਿਸੂਸ ਹੁੰਦਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਯਾਨੀ ਇੰਨਾ ਕੁ ਸੁੰਨ ਹੋ ਗਈ ਹੋਈ ਸੀ, ਪਰ ਹਲੇ ਮੋਹਰਿਆਂ ਦੀ ਵਜ੍ਹਾ ਨਾਲ ਹੋ ਰਿਹਾ ਸੀ। ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ, ਮਜ਼ੀਦ ਤੁਸੀਂ ਇਹ 15 ਦਿਨ ਹੋਰ ਦਵਾਈ ਖਾਓ, ਉਸ ਤੋਂ ਬਾਅਦ ਇਨਸ਼ਾਅੱਲਾ ਤੁਹਾਨੂੰ ਦਵਾਈ ਦੀ ਲੋੜ ਨਹੀਂ ਰਹੇਗੀ, ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ
1: ਜੀ। ਸਾਮਨ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300441380, ਯਾਨੀ 0300441380 ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ, ਇਹ ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ 'ਚ ਵੀ ਦੱਸ ਦਿਓ।
2: ਹਾਂਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ 'ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ ਔਰ ਡਾਕਟਰ ਨੇ ਤੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ, ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟਾਲੀ ਕਮਤੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ تے اللہ تعالیٰ تہانوں شفا دے رہے ہیں، کافی حد تک بہتر ہو چکے ہو تسی، لیکن مزید اجے تسی ایک مہینہ دوائی اور کھاؤ
1: جی۔ ڈاکٹر صاحب اگلا میسج سانوں کیتا ہے اکرم صاحب نے سائیوال تو، اے لکھ دے نے کہ میرے دل دیاں شریانہ بند نے، اس تو علاوہ کہندے نے کہ دل دی دھڑکن بھی تیز ہو جاندی ہے، یعنی چل پھر جو انہاں نوں مسئلہ ہوندا ہے تھوڑا سارا چلن تے دل دی دھڑکن تیز ہو جاندی ہے، انہاں نے کہا کہ ہومیوپیتھک دے وچ اگر ایدا کوئی علاج ہے تے من دس دیو۔
2: جی بالکل، دل دیاں شریانہ بند ہو جانی، دل دا وال بند ہو جانا یا چربی جمع ہو جائے دل دیاں وینز نالیاں دے وچ، اودی وجہ نال ہی بندے نوں ساہ چڑھنا شروع ہو جاندا ہے، دو قدم چلو تے دماغ نوں درد ہو جاندی ہے، جا نوں جڑا ٹھوڈی دے تھلے حصہ ہے منہ دا اوتھے وی درد شروع ہو جاندی ہے، تے اللہ تعالیٰ تہانوں شفا دے گا انشاءاللہ، تے بڑا اچھا تے مؤثر علاج موجود ہے۔ تہاڈی دوائی ہے جی ڈایا کارڈ تی، یہ تسی ڈایا کارڈ استعمال کرنے نے 10 قطرے دن چ 3 دفعہ، اس تو علاوہ تسی اجوا کھجور دے گٹلی سمیت پیسٹ بنا کے وہ بھی تسی شروع کرو، کیونکہ حضور پاک صلی اللہ علیہ وسلم دے فرمان ہے کہ اجوا کھجور گٹلی سمیت کھان نال دل دیاں بیماریاں ٹھیک ہو جاندیاں نے، تے تسی وہ بھی تسی علاج شروع کرو، بازاروں لے کے اجوا کھجور تے آپے پیسٹ بنا لو تے وہ صبح شام ایک چمچ صبح ایک شام استعمال کرو۔
1: جی ڈاکٹر صاحب اگلا میسج سانوں سکینہ نے کیتا ہے گرین ٹاؤن لاہور تو، لکھدیاں نے کہ مینوں کمر چ درد رہندی
2: جی،
1: اور اکثر لتاں چ وی درد ہوندی ہے، یعنی انہاں دے گوڈیاں دے وچ وی گیپ ہے ہڈی چ، انہاں نے کہا کہ مینوں ایہدے بہت تکلیف رہندی ہے، تے 2-3 مہینے تو میں تہاڈے کولوں دوائی کھا رہی ہاں، اللہ دا شکر ہے کہ مینوں اے درد دا کافی آرام ہے، انہاں نے مزید دوائی ارسال کرن والوں لکھیا ہے۔
2: ہاں جی، انہاں گوڈیاں چ گیپ آ گیا سی، اودی وجہ نال انہاں دے کافی گوڈیاں درد رہندی سی، ہڈیاں دے وچ گیپ ہے، ہڈیاں کمزور ہو گئیاں نے، تے تسی جڑا نا تہاڈی کیلشیم دیاں دوائیاں نے کلکیریا فاس 6X تے کلکیریا فلور 6X، اے تسی دونوں دوائیاں 4-4 گولیاں دن چ 4 دفعہ تسی استعمال کرنیاں نے، اے دوائی تہانوں اسی بھیج رہے ہاں، اے وی پی کر رہے ہاں، اے تسی استعمال کرو مزید 2-3 مہینے، انشاءاللہ اللہ تعالی دے فضل نال تہاڈا اے گوڈیاں دا گیپ وی آستہ آستہ ٹھیک ہو جائے گا۔
1: جی سامعین ساڈے نال ساڈے پروگرام چ موجود نے ہومیو ڈاکٹر سعید انور سلیری صاحب۔ جی ڈاکٹر صاحب اگلا میسج میں پڑھ رہی ہاں، فرحان صاحب نے کیتا ہے سانوں ڈی ایچ اے لاہور تو، لکھدے نے کہ مینوں شوگر بہت زیادہ رہندی سی، یعنی شوگر انہاں دی ہائی رہندی سی، 500 تک بھی چلی جاندی سی، اے کہندے نے کہ مینوں کسے نے مشورہ دیتا سی، میں تہاڈے کولوں آ کے دوائی لے کے گئے ہاں، میری شوگر ہن نارمل رہندی ہے، انہاں نے کہا کہ ڈاکٹر صاحب مینوں دس دیو کہ کنا عرصہ میں مزید دوائی کھانی ہے، ایدے بارے چ اور پرہیز دے بارے چ دس دیو، اور شوگر والی دوائی مینوں ارسال کر دیو۔
2: ہاں جی، شوگر دی تہاڈی دوائی سی سزیجیم جمبولین مدر ٹنکچر، یہ تسی 5-5 قطرے صبح دوپہر شام استعمال کرنے نے، یہ ان شاء اللہ شوگر تہاڈی ہمیشہ ہی کنٹرول رہے گی، اور اس تو علاوہ شوگر دی وجہ نال جڑیاں مزید بیماریاں ہوندیاں نظر کمزوری، تندلاپن آ جانا، جوڑاں دیاں درداں، معدہ خراب، جسمانی نظام جڑا سست ہو جاندا ہے، سابی کمزوری، وہ بھی ان شاء اللہ تہاڈی ٹھیک رہے گی۔ یہ دوائی تہانوں اسی بھیج رہے ہاں ڈاک دے ذریعے، یہ تسی مزید اجے 2-4 مہینے استعمال کرو، تے 3 مہینے بعد تسی اپنا ایک مزید ایک شوگر دا ٹیسٹ ہوندا ہے، اونوں کہنے ہاں اسی HbA1c، وہ پھر کرا کے منوں تسی اودی رپورٹ بھیجنی ہے۔
1: جی سامعین ساڈے نال موجود نے ہومیو ڈاکٹر سعید انور سلیری صاحب۔ جی ڈاکٹر صاحب اگلا میسج میں پڑھ رہی ہاں، نوی صاحب نے لاہور تو کیتا ہے، انہاں نوں اکھاں دا مسئلہ ہے، یعنی انہاں دی اکھاں دے وچ سفید موتیاں اتر آیا سی، اس تو علاوہ انہاں دی نظر بھی دن بہ دن کمزور ہو رہی سی، انہاں نوں ایک ہور مسئلہ بھی سی، انہاں نوں موہریاں دا بھی تکلیف سی نال، انہاں نوں
2: جی
1: انہاں نے کہا ہے کہ میں دونوں مرضاں دی تہاڈے کولوں دوائی کھا رہے ہاں ڈاکٹر صاحب، میری نظر پہلے نا کافی بہتری دی طرف ہے، اور اللہ دا شکر ہے کہ میرے موہریاں دی وی جڑی تکلیف ہے پہلے نا بہت بہتر ہے، انہاں نے کہا ہے کہ ڈاکٹر صاحب دونوں مسئلیاں دی من دوائی مزید ارسال کر دیو۔
2: جی بالکل، موہریاں دا مسئلہ ہوئے یا نظر کمزور ہو جاوے، انہاں دے اصل چ نظر دے وچ سفید موتی ہے سی، اودی وجہ نال اے مسئلہ ہو رہا سی کہ انہاں نوں دھندلا نظر آن لگ پیا سی۔ تہاڈی دوائی ہے جی سنیری مارٹیما آئی ڈراپ، اے تسی 2-2 قطرے 3 ٹائم پانے نے، اس تو علاوہ موہرے واسطے جوڑاں واسطے تہاڈی دوائی جڑی ہے وہ کالوسن 30-5 قطرے صبح دوپہر شام پینے نے، دونوں دوائیاں اسی تہانوں بھیج رہے ہیں ڈاک دے ذریعے، مزید تسی ایک مہینہ استعمال کرو تو ان شاء اللہ تہاڈا موہریاں دا مسئلہ ٹھیک ہو جائے گا، سفید موتی بھی ٹھیک ہو جائے گا، وہ واسطے تہانوں آپریشن کی بھی ضرورت نہیں رہے گی۔
1: جی سامعین ڈاکٹر صاحب دا فون نمبر اور ایڈریس ایک واری پھر نوٹ کر لو، انور ہسپتال نزد تھانہ بادامی باغ لاہور، ہومیو ڈاکٹر سعید انور سلیری، فون نمبر ہے جی 0300441380، نہیں 0300441360۔ ڈاکٹر صاحب دے کلینک دے اوقات کار نے دوپہر 12 بجے تو شام 5 بجے تک، تے رات 8 بجے تو لے کے 11 بجے تک اپنے کلینک تے مریض ویکھتے نے۔ ਸਮੇਂ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300-44-4-4-1-3-8-6-0, ਯਾਨੀ 0300-44-13-860। ਸਮੇਂ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।
0: ਸ਼ੁਕਰੀਆ, ਆਪਨੇ ਐਫਐਮ 101 ਟਿਊਨ ਕੀਤਾ।
3: ਓਕੇ ਜਨਾਬ, ਇੱਕ ਵਾਰੀ ਫਿਰ ਤੁਹਾਨੂੰ ਜੀਆਂ ਨੂੰ ਕਿੰਨੀਆਂ ਦੇਖਦੀਆਂ ਤੇ ਲੈਣ ਦੇ ਤੇ ਸਾਡੇ ਨਾਲ ਕੌਣ ਮੌਜੂਦ ਹੈਗੇ ਨੇ? ਹੈਲੋ,
4: ਅਸਲਾਮ ਅਲੈਕੁਮ।
3: ਵਾਲੇਕੁਮ ਅਸਲਾਮ ਜੀ, ਕੌਣ
4: ਜੀ? ਬੰਦਾ ਨਤੀਜ ਅਹਿਸਨ ਖਾਨ।
3: ਅਹਿਸਨ ਖਾਨ ਜੀ, ਆਇਆਂ ਨੂੰ ਕੀ ਹਾਲ ਹੈ ਤੁਹਾਡਾ? ਠੀਕ ਠਾਕ ਜੀ, ਫਸਟ ਕਲਾਸ ਜੀ?
4: ਅਲਹਮਦੁਲਿਲਾ, ਬਿਲਕੁਲ ਜੀ, ਫਸਟ ਕਲਾਸ A1।
3: ਰੌਣਕ
4: ਲੱਗੀ ਰਹੇਗੀ
3: ਇਨਸ਼ਾਅੱਲਾ।
4: ਮਾਸ਼ਾਅੱਲਾ, ਤੁਸੀਂ ਪ੍ਰੋਗਰਾਮ ਨੂੰ ਬੜੇ ਅੱਛੇ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਕਿ ਨਾਲ ਹਕੀਮ ਸਾਹਿਬ ਨੂੰ ਤੁਸੀਂ ਦਾਅਵਤ ਦਿੱਤੀ ਹੋਈ ਹੁੰਦੀ ਹੈ, ਔਰ ਤੇ ਆਦੀ ਕੇਅਰ ਜ਼ਰੂਰੀ ਹੈ ਕਿਉਂਕਿ ਜਾਨ ਇਤ ਜਾਨ ਹੈ।
3: ਅਗਰ ਕਿਸੇ ਨੂੰ ਕੋਈ ਬਿਮਾਰੀ ਹੈ ਤੇ ਉਹਦਾ ਇਲਾਜ ਵੀ ਵਿੱਚ ਹੀ ਹੋ ਜਾਵੇ।
4: ਹਾਂ ਜੀ, ਵਿੱਚ ਹੀ ਹੋ ਜਾਵੇ, ਬੰਦਾ ਕਮ ਅਜ਼ ਕਮ ਸੁਣ ਕੇ ਵੀ ਕਾਫੀ ਕਿੰਨਾ ਮਾਲੂਮਾਤ ਮਿਲ ਸਕਦੀਆਂ ਨੇ। ਤਫਰੀਹ ਦਾ ਜਿਹੜਾ ਹੈ ਉਹ ਵੀ ਮਾਸ਼ਾਅੱਲਾ, ਤੁਹਾਡੇ ਕਾਲਰ ਵੀ ਬੜੇ ਅੱਛੇ ਨੇ, ਉਸਤਾਦ ਜੀਰਾ ਸਾਹਿਬ ਆਏ ਸੀ, ਔਰ ਫਰਜ਼ਾਨਾ ਸਿਸਟਰ ਦੀ ਆਵਾਜ਼ ਬੜੀ ਅੱਛੀ ਹੈ।
3: ਕੀ ਬਾਤ ਹੈ, ਉਹ ਜਦੋਂ ਗੱਲ ਕਰਦੀਆਂ ਨੇ ਨਾ, ਉਹ ਜਦੋਂ ਗੱਲ ਵੀ ਗੁਫ਼ਤਗੂ ਕਰਦੇ ਨੇ, ਬਿਲਕੁਲ ਮੈਡਮ ਦਾ ਉਹਨਾਂ ਦੇ ਆਵਾਜ਼ ਵਿੱਚ ਨਾ ਝਾਕਾ ਪੈਂਦਾ।
4: ਉਹ ਯਕੀਨ ਕਰੋ, ਇੰਝ ਲੱਗਦਾ ਹੈ ਬਈ ਮੈਡਮ ਦੁਬਾਰਾ ਤੂੰ ਕਿੰਨਾ।
3: ਸਹੀ ਗੱਲ ਹੈ, ਸਹੀ ਗੱਲ, ਸਹੀ ਗੱਲ, ਸਹੀ ਗੱਲ, ਬਿਲਕੁਲ ਠੀਕ
4: ਤੇ ਅਮਾਰਾ ਨੂੰ ਅੱਲਾਹ ਪਾਕ ਸਲਾਮਤ ਰੱਖੇ, ਬੜੀ ਅੱਛੀ ਆਵਾਜ਼ ਹੈ ਉਹਨਾਂ ਦੀ।
3: ਬਹੁਤ ਸ਼ੁਕਰੀਆ।
4: ਸਾਰਿਆ ਹਮੀਦ ਭਾਈ ਜਿਹੜੇ ਨੇ ਉਹ ਵੀ ਬੜੀ ਸ਼ੁਗਰ ਰੌਣਕ ਲਾਈ ਰੱਖਦੇ ਨੇ, ਤੇ ਬਾਕੀ ਜਿਹੜੇ ਨਾ ਰਿਸ਼ਤੇਦਾਰਾਂ ਨਾਲ ਜਿਹੜਾ ਨਾ ਅੱਡਾ ਲਾਉਣਾ ਚਾਹੀਦਾ ਤੇ ਕਦੀ ਨਹੀਂ ਵੀ ਲਾਉਣਾ ਚਾਹੀਦਾ।
3: ਅੱਛਾ, ਮਤਲਬ ਕਦੀ ਕਦੀ ਲਾ ਲੈਣਾ ਚਾਹੀਦਾ।
4: ਖਿੱਚ ਲਵੋਗੇ ਤੇ ਫੇਰ ਉਹਨਾਂ ਨੂੰ ਪਤਾ ਲੱਗੇਗਾ ਕਿ ਨਹੀਂ ਯਾਰ ਕੁਝ ਇਸ ਤਰ੍ਹਾਂ ਵੀ ਹੁੰਦਾ ਹੈ।
3: ਬਿਲਕੁਲ ਠੀਕ ਹੋ ਗਿਆ,
4: ਕਿਉਂਕਿ ਸਾਡੀ ਜਦੋਂ ਕਦਰ ਅਸੀਂ ਆਪ ਨਹੀਂ ਕਰਾਂਗੇ ਤੇ ਦੂਸਰਾ ਨੇ ਕੀ ਕਰੇਗਾ,
3: ਦੂਸਰਾ ਕੀ ਕਰੇਗਾ। ਬਿਲਕੁਲ ਠੀਕ ਹੋ ਗਿਆ,
4: ਅਸਨ ਖਾਨ ਆਪਣੀ ਕਦਰ ਕਰਾਣੀ ਪੈਂਦੀ ਹੈ। ਠੀਕ ਹੈ ਜੀ,
3: ਬਹੁਤ ਸ਼ੁਕਰੀਆ ਅਸਨ ਖਾਨ ਜੀ, ਦੇ ਰਹੋ ਬਹੁਤ
4: ਗਾਤੇ। ਬਾਕੀ ਸਾਹਿਬ ਨੂੰ ਮੇਰਾ ਸਲਾਮ। ਅਸਲਾਮ ਅਲੈਕੁਮ,
3: ਅੱਲਾ ਹਾਫਿਜ਼। ਓਕੇ ਜੀ, ਵਾਲੇਕੁਮ ਅਸਲਾਮ ਅਹਿਸਨ ਖਾਨ, ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ। ਸਾਜਿਦ ਡਾਰ ਕਹਿੰਦੇ ਜੀ, ਮੈਂ ਬੜੀ ਕੋਸ਼ਿਸ਼ ਕੀਤੀ ਤੁਹਾਡਾ ਕਾਲ ਜਿਹੜੀ ਹੈ ਨਾ, ਮੈਂ ਕਿਹਾ ਮੈਂ ਜਿਹੜਾ ਪ੍ਰੋਗਰਾਮ ਕਮਰਸ਼ੀਅਲ ਪ੍ਰੋਗਰਾਮ ਚੱਲਦਾ ਪਿਆ ਸੀ ਉਹਦੇ ਵਿੱਚ ਹੀ ਮੈਂ ਕਰ ਲਵਾਂ, ਅਤੇ ਜਨਾਬ ਤੁਹਾਡੀ ਕਾਲ ਸਾਡੇ ਤੱਕ ਅੱਪੜ ਗਈ ਸੀ, ਅਤੇ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ। ਸਾਜਿਦ ਡਾਰ, ਤੁਸੀਂ ਬਹੁਤ ਪਿਆਰ ਕਰਦੇ ਜੀ, ਬੜੇ ਪਿਆਰੇ ਆਦਮੀ ਜੀ, ਬੜੇ ਪਿਆਰੇ ਕਾਲਰ ਜੀ, ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਕਹਿੰਦੇ ਹਾਂ। ਅਹਿਸਨ ਖਾਨ ਨਾਲ ਸਾਡੀ ਗੱਲ ਹੋ ਗਈ ਹੈ, ਸੀਮਾ ਜੀ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਈ, ਇਹਨਾਂ ਨੇ ਕਿਹਾ ਜੀ ਕਿ ਮੇਰੀ ਪਸੰਦ ਦਾ ਗਾਣਾ ਤੁਸੀਂ ਲਾ ਦਿਓਗੇ ਤਾਂ ਬਿਲਕੁਲ ਲਾ ਦਾਂਗੇ ਜਨਾਬ। ਅਸੀਂ ਜਿਹੜੇ ਜਿਹੜੇ ਗਾਣੇ ਤੁਸੀਂ ਫਰਮਾਇਸ਼ ਕਰਦੇ ਜੇ ਨਾ, ਉਹ ਸਾਰੇ ਗਾਣੇ ਮੇਰੇ ਸੁਣਨ ਵਾਲੇ ਜਿੰਨੇ ਵੀ ਗਾਣੇ ਫਰਮਾਇਸ਼ ਕਰਦੇ ਨੇ ਉਹ ਸਾਡੇ ਪ੍ਰੋਗਰਾਮ 'ਚ ਮੈਚ ਕਰ ਰਹੇ ਹੁੰਦੇ ਨੇ, ਜ਼ਿਆਦਾਤਰ ਮੈਚ ਕਰਦੇ ਨੇ। ਅਤੇ ਇਸ ਵੇਲੇ ਅਸੀਂ ਤੁਹਾਡੇ ਵਾਸਤੇ ਮੈਡਮ ਮਲਕਾ ਤੇ ਨਮਨੂਰ ਜਾਂਦੀ ਵਾਸਤੇ ਗਾਣਾ ਲਾਉਣ ਲੱਗੀ ਹਾਂ, ਵੀ ਮੈਨੂੰ ਤੇਰੇ ਭੈਣ ਭੁਲੇਖੇ।

0: हेलो
1: सलामकुम।
0: वालेकुम सलाम
1: वसीम भाई, सिबे कैसे हैं आप? तारिक बात कर रहा हूं कृष्णगल होर से।
0: तारिक जी ਤੁਸੀਂ ਕਿੱਥੇ ਗਾਇਬ ਹੋ ਗਏ 14 ਅਗਸਤ ਨੂੰ? ਆਪਣੀ ਸਾਗਰਾ ਦਾ ਤੁਹਾਡੀ ਬਿਲਕੁਲ ਮੈਨੂੰ ਪਹੁੰਚ ਗਈ, ਸ਼ਿਕਾਇਤ ਪਹੁੰਚ ਗਈ ਹੈ।
1: ਉਹ ਤੋਹਫੇ ਇੰਨੇ ਆਏ ਨੇ ਨੀਲਾ ਆਪਣੀ ਵੱਲੋਂ ਫਰੀਆ ਜ਼ੁਲਮ, ਮੈਂ ਤੇ ਵੇ ਵੇ ਕੇ ਪਾਗਲ ਹੋਇਆ ਪਿਆ ਹਾਂ।
0: ਚਲੋ ਉਹਨਾਂ ਦੇ ਤੋਹਫਿਆਂ ਨੂੰ ਛੱਡੋ, ਤੁਸੀਂ ਸਾਨੂੰ ਬੜਾ ਕੇਕ ਖਵਾ ਦਿੱਤਾ ਹੈ।
1: ਉਹ ਕੇਕ ਮੰਗਾਇਆ ਸੀ ਪਰ ਉਹ ਦੁਨੀਆ ਇੰਨੀ ਇਕੱਠੀ ਹੋਈ ਸੀ, ਮੈਂ ਕਿੰਨੇ ਦਿਨ ਖਾਂਦਾ।
0: ਬੜੇ ਦਿਨਾਂ ਬਾਅਦ ਤੁਸੀਂ ਆਏ ਜੇ, ਕਿੱਥੇ ਗਾਇਬ ਜੇ?
1: ਨਹੀਂ ਵਸੀਮ ਭਾਈ, ਉਹ ਮੈਨੂੰ ਸਿਸਟਰ ਪ੍ਰੋਗਰਾਮ ਦਿੰਦੇ ਰਹਿੰਦੇ ਨੇ ਤੁਹਾਡਾ, ਕੇਕ ਆਈ ਸੀ ਨੀਲਾ ਪੀ ਦੀ ਸਾਰੇ ਦੱਸਦੇ ਰਹਿੰਦੇ ਨੇ ਮੈਨੂੰ ਸਾਰਾ ਕੁਝ।
0: ਅੱਛਾ ਅੱਛਾ।
1: ਤੇ ਤੁਹਾਨੂੰ ਮੈਂ ਬਹੁਤ ਮਿਸ ਕਰਨਾ ਯਕੀਨ ਕਰੋ, ਬੜਾ ਦਿਲ ਕਰਦਾ ਰਾਤ ਨੂੰ ਕਾਲ ਕਰਨ, ਲੇਕਿਨ ਜਿਸ ਤੋਂ ਤੁਹਾਡਾ ਪ੍ਰੋਗਰਾਮ ਸ਼ੁਰੂ ਹੁੰਦਾ ਉਸਨੇ ਮੇਰੀ ਅੱਖ ਲਾ ਦੇ ਦੀ।
0: ਉਸ ਵੇਲੇ ਐਸੀ ਨੀਂਦ ਆਉਂਦੀ, ਐਸੀ ਨੀਂਦ ਆਉਂਦੀ ਹੈ।
1: ਨਹੀਂ ਵਸੀਮ ਭਾਈ, ਉਹ ਨੇ ਭਾਈ ਸਾਹਿਬ ਆਏ ਨੇ ਜਿਹੜੀ ਬੜੀ ਲੰਬੀ ਕਾਲ ਕਰਕੇ ਗਏ ਨੇ, ਸਾਰੇ ਨੇ ਤਾਰੀਫਾਂ ਕੀਤੀਆਂ ਨੇ, ਮੈਂ ਤੁਹਾਡੀ ਤਾਰੀਫ ਕਰਨਾ ਵਸੀਮ ਸਾਹਿਬ, ਯਕੀਨ ਕਰੋ ਜ਼ਿੰਦਾਬਾਦ।
0: ਜ਼ਿੰਦਾਬਾਦ, ਥੈਂਕ ਯੂ ਵੈਰੀ ਮਚ ਤਾਰਕ ਭਾਈ, ਥੈਂਕ ਯੂ।
1: ਓਕੇ ਜੀ, ਅੱਲਾ ਹਾਫਿਜ਼।

0: ਸਾਡੇ ਪ੍ਰੋਗਰਾਮ ਨੂੰ ਕਿਹਾ ਵੈਲਕਮ ਕਿਹਾ ਐਮ ਨਈਮ ਟੇਲਰ ਨੂੰ।
1: ਮਾਸ਼ਾਅੱਲਾ ਗੁੱਡ ਸ਼ੋ ਆਸ਼ ਸਾਹਿਬ ਐਮ ਨਈਮ ਟੇਲਰ ਔਰ ਮੇਰਾ ਭਰਾ ਉਸਮਾਨ ਅਲੀ ਸਾਡੇ ਪ੍ਰੋਗਰਾਮ 'ਚ। ਲੁਬਨਾ ਮਹਿਮੂਦ ਸਾਹਿਬ ਆਈਆਂ ਨੇ। ਲੁਬਨਾ ਮਹਿਮੂਦ ਜੀ ਬਹੁਤ ਸ਼ੁਕਰੀਆ ਕਹਿੰਦੇ। ਅਸਲਾਮ ਅਲੈਕਮ। ਵਾਲੇਕੁਮ ਸਲਾਮ ਐਮ ਨਈਮ ਟੇਲਰ। ਨਿਉਂਦੇ ਜਿਉਂਦੇ ਰਹੋ ਸੋਨਿਓ, ਤੁਸੀਂ ਜੇ ਦੀ ਜਗ੍ਹਾ 'ਤੇ ਐਨ ਭੱਜਦਾ। ਓਕੇ ਜੀ, ਜਿਉਂਦੇ ਰਹੋ ਸੋਨਿਓ। ਆਮੀਨ, ਤੁਸੀਂ ਵੀ ਜਿਉਂਦੇ ਰਹੋ। ਮਲਕ ਮੁਹੰਮਦ ਆਦਿਲ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਨੇ। ਅਸਲਾਮ ਅਲੈਕਮ ਕਹਿੰਦੇ ਨੇ।

ਅਮਰਦਾ ਚੌਧਰੀ ਦੇ ਇੱਕ ਨਹੀਂ ਦੋ ਨਹੀਂ ਢੇਰ ਸਾਰੇ ਪੈਗਾਮ ਪਹੁੰਚੇ ਨੇ। ਅਮਰਦਾ ਚੌਧਰੀ ਕਿਆ ਬਾਤ ਹੈ ਜਨਾਬ, ਛਾ ਗਿਆ ਜੇ ਤੁਸੀਂ, ਔਰ ਬੜਾ ਮਜ਼ਾ ਆ ਰਿਹਾ ਤੁਹਾਡੇ ਖੂਬਸੂਰਤ ਅਤੇ ਜਿਹੜੀਆਂ ਤਸਵੀਰਾਂ ਗਲੀਆਂ ਨੇ, ਮਠਿਆਈ ਦੀਆਂ, ਚੌਲਾਂ ਦੀਆਂ, ਪੁਲਾਓ ਦੀਆਂ, ਓਏ ਹੋਏ ਹੋਏ ਹੋਏ ਹੋਏ ਕਿਆ ਬਾਤ ਹੈ ਜਨਾਬ। ਜ਼ਿੰਦਾਬਾਦ ਪਾਕ ਫੌਜ ਨੂੰ ਤੁਸੀਂ ਜ਼ਿੰਦਾਬਾਦ ਕਿਹਾ, ਅਸੀਂ ਵੀ ਜ਼ਿੰਦਾਬਾਦ ਕਹਿੰਦੇ ਹਾਂ। ਨਜ਼ੀਰ ਖੋਸੋ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਔਰ ਨਜ਼ੀਰ ਖੋਸੋ ਬੜੀ ਮਿਹਰਬਾਨੀ, ਅਤੇ ਰਿਆਦ ਪੱਟੀ ਦੇ ਢੇਰ ਸਾਰੇ ਪੈਗਾਮ ਨੇ। ਅੱਜ ਪਹਿਲੀ ਵਾਰੀ ਮਾਖੀ ਦੀ ਅੱਖ ਲਾਲ ਵੇਖੀਏ, ਰੱਬ ਖੈਰ ਕਰੇ।

पत्तन 1955 ਦੇ ਫਿਲਮ ਆਪਣੇ ਮੇਜ਼ਬਾਨ ਆਰਜੇ ਵਸੀਮ ਅਹਿਮਦ ਨੂੰ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ। ਟੇਰਾਂ ਦੋਵਾਂ 'ਚ ਟੇਰਾਂ ਵਾਰੀ ਯਾਦ ਰੱਖਣਾ, ਮੈਂ ਵੀ ਤੁਹਾਨੂੰ ਟੇਰਾਂ ਦੋਵਾਂ 'ਚ ਟੇਰਾਂ ਵਾਰੀ ਯਾਦ ਰੱਖਣ ਦੀ ਕੋਸ਼ਿਸ਼ ਕਰਾਂਗਾ। ਕੋਸ਼ਿਸ਼ ਇਸ ਵਾਸਤੇ ਕਿ ਕੋਸ਼ ਅਕਸਰ ਹੁੰਦੀ ਨੇ ਕਾਮਯਾਬ। ਅਤੇ ਸ਼ੂਮਾਂ ਦੀ ਖੱਟੀ ਅਤੇ ਕੁੱਤੇ ਕੇ ਗੁਆ ਦਾ ਮਤਲਬ ਇਹ ਕਿ ਸ਼ੂਮ ਅਤੇ ਕੰਜੂਸ ਬੰਦਿਆਂ ਦੀ ਜਿਹੜੀ ਕਮਾ ਕੇ ਰੱਖੇ ਅਤੇ ਢੇਰ ਲਾ ਕੇ ਰੱਖਿਆ ਸੀ, ਉਹ ਜਦੋਂ ਉਹਦੇ ਬੱਚੇ ਪੈਦਾ ਹੋਏ ਨਾ ਅਤੇ ਉਹਨਾਂ ਨੇ ਫੜ ਕੇ ਸਾਰੇ ਦੇ ਸਾਰੇ ਉਡਾ ਕੇ ਰੱਖ ਦਿੱਤੇ, ਕਿਸੇ ਦੇ ਕੰਮ ਹੀ ਨਹੀਂ ਆਈ। ਇਹ ਤਾਂ ਮਤਲਬ ਸੀ, ਅਤੇ ਆਡੇ ਲਾਣੇ ਵੀ ਚਾਹੀਦੇ ਨੇ ਅਤੇ ਨਹੀਂ ਵੀ ਲਾਣੇ ਚਾਹੀਦੇ। ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ, ਰੱਬ ਰੱਖ।

ਮੈਂ ਨਾ ਵੇਖਾਂ ਤੇ ਉਹ ਵੇਖੇ ਪਰ ਐਡੇ ਵਕਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ ਯਾਰ ਫਰੀਦਾ ਬੂਹੇ ਯਾਰ ਦੇ ਮਰੀਏ ਭਾਵੇਂ ਉਹ ਵੇਖੇ ਯਾਰ ਨਾ ਵੇਖੇ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: to FM 101 abale bale o shower

0: ਜੀ
1: ਤੁਹਾਡਾ ਕੀ ਖਿਆਲ ਹੈ?
2: ਸਹਿਮਾ ਜੀ, ਹਰ ਬਿਮਾਰੀ ਖਤਰਨਾਕ ਹੁੰਦੀ ਹੈ ਭਾਵੇਂ ਉਹ ਨਜ਼ਲਾ, ਜ਼ੁਕਾਮ, ਬੁਖਾਰ ਹੀ ਕਿਉਂ ਨਾ ਹੋਵੇ।
1: ਸੁਲੇਮਾਨ ਸਾਹਿਬ, ਇਹ ਗੱਲ ਤਾਂ ਠੀਕ ਹੈ, ਪਰ ਮੋਟੇ ਬੰਦੇ ਨੂੰ ਤਾਂ ਲੋਕੀ ਅਜੀਬ ਅਜੀਬ ਨਾਵਾਂ ਨਾਲ ਛੇੜਦੇ ਨੇ। ਹਾਏ ਹਾਏ, ਮੋਟੇ ਨੂੰ ਕਿੰਨਾ ਦੁੱਖ ਹੁੰਦਾ ਹੋਵੇਗਾ। ਸੁਲੇਮਾਨ ਸਾਹਿਬ, ਈਮੇਲ ਹਾਜ਼ਰ ਹੈ ਜਿਹੜੀ ਸ਼ਕੂਰ ਸਦੀਕੀ ਹੋਰਾਂ ਲਿਖੀ ਹੈ।
2: ਜੀ ਜੀ।
1: ਇਹ ਕਹਿੰਦੇ ਨੇ ਕਿ ਮੇਰਾ ਦਿਮਾਗ ਬਹੁਤ ਹੀ ਕਮਜ਼ੋਰ ਹੋ ਗਿਆ, ਕੁਝ ਯਾਦ ਹੀ ਨਹੀਂ ਰਹਿੰਦਾ, ਨਜ਼ਰ ਵੀ ਡਿੱਗਦੀ ਜਾ ਰਹੀ ਹੈ ਤੇ ਵਾਲ ਚਿੱਟੇ ਹੁੰਦੇ ਪਏ ਨੇ।
2: ਠੀਕ।
1: ਮੈਂ ਸਰਦਾਈ ਵੀ ਪੀਣਾ ਵਾਂ ਪਰ ਕੁਝ ਵੀ ਫਾਇਦਾ ਨਹੀਂ ਹੁੰਦਾ। ਮਿਹਰਬਾਨੀ ਕਰਕੇ ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਦਿਮਾਗੀ ਕਮਜ਼ੋਰੀ ਦੂਰ ਹੋ ਜਾਵੇ।
2: ਸ਼ਕੂਰ ਭਾਈ, ਦਿਮਾਗੀ ਕਮਜ਼ੋਰੀ ਦੀ ਅਸਲ ਵਜ੍ਹਾ ਜਿਸਮ ਵਿੱਚ ਬਲਗਮ ਤੇ ਰੇਸ਼ੇ ਦੀ ਜ਼ਿਆਦਤੀ ਹੈ। ਜਦੋਂ ਤੱਕ ਰੇਸ਼ਾ ਤੇ ਕੇਰਾ ਦੂਰ ਨਹੀਂ ਹੋਵੇਗਾ ਇਹ ਤਕਲੀਫ ਠੀਕ ਨਹੀਂ ਹੋਵੇਗੀ, ਭਾਵੇਂ ਤੁਸੀਂ 10 ਸਾਲ ਵੀ ਸਰਦਾਈ ਪੀਓ। ਮੇਰੇ ਭਾਈ, ਤੁਸੀਂ ਖੱਟੀਆਂ ਤੇ ਠੰਡੀਆਂ ਤਸੀਰ ਵਾਲੀਆਂ ਚੀਜ਼ਾਂ ਬਿਲਕੁਲ ਛੱਡ ਦਿਓ ਤੇ ਥੋੜ੍ਹਾ ਬਹੁਤ ਪੈਦਲ ਵੀ ਤੁਰਿਆ ਕਰੋ ਤਾਂ ਕਿ ਜਿਗਰ ਮੇਦਾ ਠੀਕ ਰਹੇ। ਮੇਰੇ ਭਾਈ, ਜਿਹੜੀ ਦਵਾਈ ਮੈਂ ਤੁਹਾਨੂੰ ਪਾਰਸਲ ਕਰਵਾਵਾਂਗਾ ਉਹ ਬਹੁਤ ਹੀ ਅਜ਼ਮਾਈ ਹੋਈ ਹੈ, ਜਿਹੜੀ ਰੇਸ਼ੇ ਤੇ ਕੇਰੇ ਨੂੰ ਜੜ੍ਹ ਤੋਂ ਖਤਮ ਕਰ ਦਿੰਦੀ ਹੈ। ਇਸ ਦਵਾਈ ਨਾਲ ਦਿਮਾਗ ਨੂੰ ਤਾਕਤ ਮਿਲੇਗੀ ਤੇ ਇਨਸ਼ਾਅੱਲਾ ਨਜ਼ਰ ਵੀ ਠੀਕ ਹੋ ਜਾਵੇਗੀ ਤੇ ਯਾਦਦਾਸ਼ਤ ਵਿੱਚ ਵੀ ਇਜ਼ਾਫਾ ਹੋਵੇਗਾ
1: ਇਨਸ਼ਾਅੱਲਾ ਤਾਲਾ। ਜੀ ਸ਼ਕੂਰ ਭਾਈ, ਹੁਣ ਤੁਸੀਂ ਫਿਕਰ ਨਾ ਕਰੋ ਤੇ ਹਕੀਮ ਸਾਹਿਬ ਦੀ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਡਾ ਦਿਮਾਗ ਕੰਪਿਊਟਰ ਵਾਂਗ ਤੇਜ਼ ਹੋ ਜਾਏਗਾ। ਜੀ ਸੁਲੇਮਾਨ ਸਾਹਿਬ, ਕੰਪਿਊਟਰ ਤੋਂ ਯਾਦ ਆਇਆ ਕਿ ਅੱਜ ਕੱਲ੍ਹ ਕੰਪਿਊਟਰ ਦਾ ਬਹੁਤ ਗਲਤ ਇਸਤੇਮਾਲ ਹੋ ਰਿਹਾ
2: ਜੀ,
1: ਤੇ ਇਸ ਹਵਾਲੇ ਨਾਲ ਇੱਕ ਮਰੀਜ਼ ਦੀ ਈਮੇਲ ਵੀ ਆਈ ਹੈ ਜਿਹੜੀ ਮੈਂ ਤੁਹਾਨੂੰ ਸੁਣਾਵਾਂਗੀ। ਪਹਿਲਾਂ ਇਹ ਈਮੇਲ ਪੜ੍ਹ ਲਵਾਂ। ਈਮੇਲ ਸਗੀਰ ਅਹਿਮਦ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰਾ ਮੇਦਾ ਕੁਝ ਖਰਾਬ ਹੋ ਗਿਆ, ਢਿੱਡ ਵਿੱਚ ਖੱਬੇ ਪਾਸੇ ਦਰਦ ਵੀ ਹੁੰਦਾ ਹੈ ਤੇ ਖਿੱਚ ਜਿਹੀ ਵੀ ਪੈਂਦੀ ਹੈ, ਭੁੱਖ ਨਹੀਂ ਲੱਗਦੀ ਤੇ ਮੂੰਹ ਫਿੱਕਾ ਤੇ ਕੌੜਾ ਹੋ ਜਾਂਦਾ ਤੇ ਸਾਹ ਫੁੱਲਦੀ ਹੈ, ਰਾਤ ਨੂੰ ਖੱਬੇ ਪਾਸੇ ਸੋਣਾ ਜਿਹੜਾ ਨਾ ਸੁੱਤਾ ਨਹੀਂ ਜਾਂਦਾ, ਬਹੁਤ ਹੀ ਪੀੜ ਹੁੰਦੀ ਹੈ, ਦਵਾਈ ਪਾਰਸਲ ਕਰ ਦਿਓ।
2: ਸਗੀਰ ਭਾਈ, ਤੁਸੀਂ ਜਿਹੜੀਆਂ ਲਾਮਤਾਂ ਲਿਖੀਆਂ ਨੇ ਉਹਦੇ ਮੁਤਾਬਿਕ ਤੁਹਾਨੂੰ ਮੇਦੇ ਦਾ ਕੋਈ ਮਸਲਾ ਨਹੀਂ ਬਲਕਿ ਤੁਹਾਡੀ ਤਿੱਲੀ ਵੱਧ ਗਈ ਹੈ, ਜਿਹਨੂੰ ਤਿੱਬੀ ਜ਼ਬਾਨ ਵਿੱਚ ਅਜ਼ਮੁਲ ਤਹਾਲ ਕਹਿੰਦੇ ਨੇ। ਮੇਰੇ ਭਾਈ, ਯਾਦ ਰੱਖੋ ਕਿ ਜਦੋਂ ਤਿੱਲੀ ਵੱਧ ਜਾਵੇ ਤੇ ਜਿਗਰ ਲਾਜ਼ਮੀ ਤੌਰ ਤੇ ਖਰਾਬ ਹੋ ਜਾਂਦਾ ਹੈ, ਇਸ ਲਈ ਤੁਸੀਂ ਇਲਾਜ ਵਿੱਚ ਲਾਪਰਵਾਹੀ ਨਹੀਂ ਕਰਨੀ। ਸਗੀਰ ਭਾਈ, ਤੁਸੀਂ ਚਕਨਾਈ ਵਾਲੀਆਂ ਚੀਜ਼ਾਂ ਤੇ ਗੋਸ਼ਤ ਕੁਝ ਦਿਨਾਂ ਲਈ ਬਿਲਕੁਲ ਛੱਡ ਦਿਓ ਤੇ ਸੁਬਹ ਸ਼ਾਮ ਪੈਦਲ ਜ਼ਰੂਰ ਤੁਰਿਆ ਕਰੋ। ਮੈਂ ਤੁਹਾਨੂੰ ਇੱਕ ਦਵਾਈ ਪਾਰਸਲ ਕਰਵਾ ਰਿਹਾ ਵਾਂ ਜਿਹੜੀ ਜਿਗਰ ਤੇ ਤਿੱਲੀ ਦੋਵਾਂ ਵਾਸਤੇ ਬਹੁਤ ਹੀ ਫਾਇਦੇ ਵਾਲੀ ਹੈ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ 2-3 ਹਫ਼ਤੇ ਦੇ ਇਲਾਜ ਨਾਲ ਬਿਲਕੁਲ ਠੀਕ ਹੋ ਜਾਵੋਗੇ
1: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਈਮੇਲਸ ਤੇ ਬਾਕੀ ਨੇ ਤੁਹਾਡੀ ਇਜਾਜ਼ਤ ਹੋਵੇ ਤੇ ਅੱਧੀ ਛੁੱਟੀ
2: ਕਰ ਲਓ ਜੀ ਬਿਲਕੁਲ।
1: ਪਰ ਕੀ ਫਾਇਦਾ, ਤੁਸੀਂ ਅੱਧੀ ਛੁੱਟੀ ਵਿੱਚ ਕੁਝ ਖਾਣ ਪੀਣ ਤੇ ਦਿੰਦੇ ਨਹੀਂ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ
3: ਈਮੇਲਸ ਤੇ SMS
1: ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
3: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
1: ਜੀ ਭੈਣ ਭਰਾਓ, ਤਿਆਰ ਹੋ ਜਾਓ, ਪਰ ਕਿਧਰੇ ਜਾਣ ਵਾਸਤੇ ਨਹੀਂ ਬਲਕਿ
3: ਹਰਬਲ ਐਕਸਪਰਟ ਪ੍ਰੋਫੈਸਰ
1: ਸੁਲੇਮਾਨ ਦੇ ਤਿੱਬੀ ਮਸ਼ਵਰੇ ਸੁਣਨ ਲਈ। ਸੁਲੇਮਾਨ ਸਾਹਿਬ, ਈਮੇਲ ਭੈਣ ਹੋਰਾਂ ਦੀ ਹੈ ਜਿਹਨੂੰ ਪੜ੍ਹ ਕੇ ਹੀ ਡਰ ਲੱਗਦਾ ਪਿਆ।
2: ਕਿਉਂ ਸਹਿਮਾ ਜੀ, ਇਹਦੇ ਵਿੱਚ ਕੋਈ ਸੱਪ ਨਿਕਲ ਆਇਆ?
1: ਇਹ ਸਭ ਤੋਂ ਵੀ ਬਹੁਤ ਜ਼ਿਆਦਾ ਖਤਰਨਾਕ ਬਿਮਾਰੀ ਹੈ।
2: ਅੱਛਾ
1: ਸੁਲੇਮਾਨ ਸਾਹਿਬ, ਇਹਨਾਂ ਨੂੰ ਮੋਟਾਪਾ ਤੇ ਬਲੱਡ ਪ੍ਰੈਸ਼ਰ ਦੇ ਨਾਲ ਨਾਲ ਸਕਿਨ ਦਾ ਵੀ ਮਸਲਾ ਹੈ।
2: ਜੀ ਜੀ।
1: ਛਾਈਆਂ ਬਣ ਗਈਆਂ ਨੇ ਤੇ ਚਿਹਰੇ ਦੀ ਜਿਹੜੀ ਸਕਿਨ ਹੈ ਖੁਰਦ ਰਹੀ ਹੈ ਤੇ ਬਹੁਤ ਸਖਤ ਹੋ ਗਈ ਹੈ। ਇਹ ਕਹਿੰਦੀਆਂ ਨੇ ਕਿ ਮੈਂ ਬੜਾ ਪੈਸਾ ਬਰਬਾਦ ਕੀਤਾ ਪਰ ਇੱਕ ਬਿਮਾਰੀ ਵੀ ਠੀਕ ਨਹੀਂ ਹੋਈ, ਬਹੁਤ ਪਰੇਸ਼ਾਨ ਹੈ, ਇਸ ਮਸਲੇ ਦਾ ਹੱਲ ਜ਼ਰੂਰ ਦੱਸਣਾ।
2: ਭੈਣ ਜੀ, ਤੁਹਾਡੀ ਪਰੇਸ਼ਾਨੀ ਆਪਣੀ ਜਗ੍ਹਾ ਠੀਕ ਹੈ ਪਰ ਮੇਰਾ ਖਿਆਲ ਹੈ ਕਿ ਤੁਸੀਂ ਟੀਕੇ ਇਲਾਜ ਨਹੀਂ ਕਰਾਇਆ ਜਾਂ ਫਿਰ ਤੁਹਾਡੀ ਅਸਲ ਬਿਮਾਰੀ ਦੀ ਤਸ਼ਖੀਸ ਹੀ ਨਹੀਂ ਕੀਤੀ ਗਈ ਜਿਹਦੀ ਵਜ੍ਹਾ ਨਾਲ ਤੁਹਾਨੂੰ ਅਜੇ ਤੱਕ ਆਰਾਮ ਨਹੀਂ ਹੋਇਆ। ਭੈਣ ਜੀ, ਜੇ ਮੁਮਕਿਨ ਹੋਵੇ ਤੇ ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੁਕੰਮਲ ਤਸ਼ਖੀਸ ਤੋਂ ਬਾਅਦ ਤੁਹਾਡਾ ਇਲਾਜ ਸ਼ੁਰੂ ਕੀਤਾ ਜਾਵੇ। ਭੈਣ ਜੀ, ਤੁਸੀਂ ਮਜ਼ੀਦ ਪਰੇਸ਼ਾਨ ਨਾ ਹੋਵੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਸ ਵਾਰੀ ਤੁਹਾਨੂੰ ਮਾਯੂਸੀ ਨਹੀਂ ਹੋਵੇਗੀ ਤੇ ਕੁਝ ਅਰਸੇ ਇਲਾਜ ਤੋਂ ਬਾਅਦ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ। ਯਾਨੀ ਮੋਟਾਪਾ, ਬਲੱਡ ਪ੍ਰੈਸ਼ਰ ਤੇ ਸਕਿਨ ਦੀ ਖਰਾਬੀ ਇਹ ਸਾਰੇ ਮਸਲੇ ਇਨਸ਼ਾਅੱਲਾ ਦੂਰ ਹੋ ਜਾਣਗੇ
1: ਇਨਸ਼ਾਅੱਲਾ ਤਾਲਾ ਜੀ। ਭੈਣ ਜੀ ਮੈਂ ਵੀ ਦੁਆ ਕਰਨੀ ਆ ਕਿ ਰੱਬ ਤੁਹਾਨੂੰ ਇਹਨਾਂ ਬਿਮਾਰੀਆਂ ਤੋਂ ਸ਼ਿਫਾ ਦੇਵੇ। ਆਮੀਨ। ਸੁਲੇਮਾਨ ਸਾਹਿਬ ਇਹ ਈਮੇਲ ਆਰਿਫ ਚੁਖਤਾਈ ਸਾਹਿਬ ਨੇ ਲਿਖੀ
2: ਜੀ ਜੀ।
1: ਇਹ ਕਹਿੰਦੇ ਨੇ ਕਿ ਸੁਣਿਆ ਹੈ ਕਿ ਜੋੜਾਂ ਦਾ ਦਰਦ ਕਦੇ ਵੀ ਠੀਕ ਨਹੀਂ ਹੁੰਦਾ, ਬਸ ਗੋਲੀਆਂ ਖਾਂਦੇ ਰਹੋ ਤੇ ਆਰਾਮ, ਤੇ ਜਦੋਂ ਦਵਾਈ ਛੱਡ ਦਿਓ ਤੇ ਫਿਰ ਉਹੀ ਤਕਲੀਫ ਹੋ ਜਾਂਦੀ। ਸੁਲੇਮਾਨ ਸਾਹਿਬ ਮੈਂ ਤੇ ਕਾਫੀ ਇਲਾਜ ਕਰਵਾ ਬੈਠਾ ਵਾਂ, ਹੁਣ ਆਖਰੀ ਉਮੀਦ ਤੇ ਤੁਹਾਨੂੰ ਈਮੇਲ ਲਿਖੀ ਹੈ ਕਿ ਸ਼ਾਇਦ ਤੁਹਾਡੇ ਕੋਲ ਜਿਹੜਾ ਇਲਾਜ ਜਿਹੜਾ ਨਾ ਉਹ ਕੁਝ ਫਾਇਦੇਮੰਦ ਹੋਵੇ।
2: ਠੀਕ
1: ਸੁਲੇਮਾਨ ਸਾਹਿਬ, ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਵਕਤੀ ਆਰਾਮ ਨਹੀਂ ਬਲਕਿ ਪੂਰੀ ਤਰ੍ਹਾਂ ਆਰਾਮ ਆ ਜਾਵੇ। ਮੈਂ ਤੁਹਾਡੇ ਇਲਾਜ ਨੂੰ ਅਜ਼ਮਾਉਣਾ ਚਾਹੁੰਦਾ ਹਾਂ। ਲਓ ਜੀ ਸੁਲੇਮਾਨ ਸਾਹਿਬ, ਇਹ ਤਾਂ ਤੁਹਾਡਾ ਇਮਤਿਹਾਨ ਸ਼ੁਰੂ ਹੋ ਗਿਆ, ਲੱਗਦਾ ਭਾਈ ਹੋਰੀ ਟੀਚਰ ਨੇ।
2: ਆਰਫ ਭਾਈ ਮੇਰੀ ਇੱਕ ਗੱਲ ਯਾਦ ਰੱਖੋ ਕਿ ਜਿਹੜਾ ਮਰੀਜ਼ ਮੁਆਲਜ ਨੂੰ ਅਜ਼ਮਾਉਣ ਲਈ ਇਲਾਜ ਕਰਵਾਏਗਾ ਉਹ ਕਿਸੇ ਵੀ ਮੁਆਲਜ ਤੋਂ ਮੁਤਮਿਨ ਨਹੀਂ ਹੋਵੇਗਾ।
1: ਬਿਲਕੁਲ ਸਹੀ ਗੱਲ ਕੀਤੀ,
2: ਕਿਉਂਕਿ ਉਹਦੇ ਦਿਲ ਵਿੱਚ ਸ਼ੱਕ ਹੀ ਰਹੇਗਾ ਕਿ ਪਤਾ ਨਹੀਂ ਮੈਂ ਠੀਕ ਹੋਵਾਂਗਾ ਜਾਂ ਨਹੀਂ ਹੋਵਾਂਗਾ।
1: ਤੇ ਹਕੀਮ ਸਾਹਿਬ ਕਹਿੰਦੇ ਨਾ ਕਿ ਪੀਰ ਵੱਡਾ ਨਹੀਂ ਹੁੰਦਾ, ਯਕੀਨ ਵੱਡਾ ਹੁੰਦਾ।
2: ਜੀ ਬਿਲਕੁਲ, ਇਹ ਤਾਂ ਬਿਲਕੁਲ ਤੁਸੀਂ ਗੱਲ ਸਹੀ ਕੀਤੀ ਹੈ। ਐਸੇ ਹਾਲਤ ਵਿੱਚ ਮਰੀਜ਼ ਕਦੀ ਵੀ ਟੀਕੇ ਇਲਾਜ ਨਹੀਂ ਕਰਾਏਗਾ ਬਲਕਿ ਮੁਆਲਜ ਹੀ ਬਦਲਦਾ ਰਹੇਗਾ ਜਿਹਦੇ ਨਾਲ ਉਹਦੀ ਬਿਮਾਰੀ ਵੱਧਦੀ ਜਾਵੇਗੀ। ਮੇਰੇ ਭਾਈ ਤੁਸੀਂ ਕਿਸੇ ਵੀ ਮੁਆਲਜ ਤੋਂ ਇਲਾਜ ਕਰਾਓ, ਤੁਹਾਨੂੰ ਸੋਹਣੇ ਰੱਬ 'ਤੇ ਭਰੋਸਾ ਹੋਣਾ ਚਾਹੀਦਾ ਹੈ ਕਿ ਉਹਦੀ ਜ਼ਾਤੇ ਬਾਰੀ ਸ਼ਿਫਾ ਦੇਣ ਵਾਲੀ ਹੈ। ਜਦੋਂ ਤੁਹਾਨੂੰ ਖੁਦਾ 'ਤੇ ਭਰੋਸਾ ਹੋਵੇਗਾ ਤੇ ਰੱਬ ਮਿੱਟੀ ਨੂੰ ਵੀ ਸ਼ਿਫਾ ਬਣਾ ਦੇਵੇਗਾ।
1: ਬਿਲਕੁਲ ਬਿਲਕੁਲ।
2: ਮੇਰੇ ਭਾਈ ਜੋੜਾਂ ਦਾ ਦਰਦ ਇਹੋ ਜਿਹੀ ਬਿਮਾਰੀ ਹੈ ਜਿਹੜੀ ਇੱਕ ਦੋ ਦਿਨ ਲਈ ਨਹੀਂ ਬਲਕਿ ਇਹਦਾ ਲੰਮਾ ਇਲਾਜ ਕਰਾਉਣਾ ਪੈਂਦਾ ਹੈ। ਇਸ ਲਈ ਤੁਸੀਂ ਅਜ਼ਮਾਇਸ਼ ਦੇ ਚੱਕਰਾਂ ਵਿੱਚ ਨਾ ਪਵੋ ਤੇ ਜ਼ਰਾ ਟੀਕੇ ਇਲਾਜ ਕਰਾਓ। ਆਰਫ ਭਾਈ ਬਿਹਤਰ ਹੈ ਵੇ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਪਹਿਲੇ ਮੈਂ ਤੁਹਾਡੀ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਕਰਾਂਗਾ ਕਿ ਤੁਹਾਨੂੰ ਬਿਮਾਰੀ ਆਖਰ ਕਿਸ ਵਜ੍ਹਾ ਨਾਲ ਹੋਈ ਹੈ, ਉਸ ਤੋਂ ਬਾਅਦ ਹੀ ਮੈਂ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖਾਂਗਾ। ਮੇਰੇ ਭਾਈ ਇਹ ਗੱਲ ਗਲਤ ਹੈ ਕਿ ਜੋੜਾਂ ਦਾ ਦਰਦ ਕਦੀ ਵੀ ਠੀਕ ਨਹੀਂ ਹੁੰਦਾ, ਤੁਸੀਂ ਇਲਾਜ ਕਰਾਓ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਸਾਰੀ ਜੜੀ ਬੂਟੀਆਂ ਵਿੱਚ ਮੌਜੂਦ ਹੈ।
1: ਇਨਸ਼ਾਅੱਲਾ ਤਾਲਾ ਜੀ ਭਾਈ ਜੀ, ਹੁਣ ਤੁਸੀਂ ਇਮਤਿਹਾਨੀ ਚੱਕਰਾਂ ਵਿੱਚ ਨਹੀਂ ਪੈਣਾ ਤੇ ਬਸ ਇਲਾਜ ਕਰਾਉਣਾ। ਸੁਲੇਮਾਨ ਸਾਹਿਬ ਅਗਲੀ
0: SMS
1: ਹਾਜ਼ਰ ਹੈ ਜਿਹੜੀ ਇਮਰਾਨ ਰਸੂਲ ਸਾਹਿਬ ਨੇ ਲਿਖੀ ਹੈ।
2: ਜੀ ਜੀ।
1: ਇਹ ਕਹਿੰਦੇ ਨੇ ਕਿ ਮੈਨੂੰ ਪਾਇਲਸ ਦੀ ਤਕਲੀਫ ਹੈ, ਮੈਂ ਇੱਕ ਵਾਰੀ ਆਪਰੇਸ਼ਨ ਵੀ ਕਰਵਾਇਆ ਸੀ ਪਰ ਇੱਕ ਸਾਲ ਤੋਂ ਬਾਅਦ ਮੌਕੇ ਫੇਰ ਬਣ ਗਏ ਨੇ ਜਿਨ੍ਹਾਂ ਵਿੱਚੋਂ ਪਸ ਆਉਂਦੀ ਹੈ ਤੇ ਮੈਂ ਇਹਦੀ ਵਜ੍ਹਾ ਨਾਲ ਕੋਈ ਕੰਮ ਨਹੀਂ ਕਰ ਸਕਦਾ। ਸੁਲੇਮਾਨ ਸਾਹਿਬ ਮੈਨੂੰ ਯਕੀਨ ਹੈ ਕਿ ਤੁਹਾਡੇ ਕੋਲ ਇਸ ਬਿਮਾਰੀ ਦਾ ਇਲਾਜ ਜ਼ਰੂਰ ਹੋਵੇਗਾ, ਦਵਾਈ ਪਾਰਸਲ ਕਰ ਦਿਓ।
2: ਇਮਰਾਨ ਭਾਈ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਵਾਸੀਰ ਦਾ ਪੱਕਾ ਇਲਾਜ ਮੌਜੂਦ ਹੈ, ਬਸ ਤੁਸੀਂ ਇਲਾਜ ਕਰਾ ਕੇ ਵੇਖੋ, ਰੱਬ ਕਰਮ ਕਰੇਗਾ
1: ਇਨਸ਼ਾਅੱਲਾ।
2: ਇਮਰਾਨ ਭਾਈ ਇਹ ਗੱਲ ਬੜੀ ਵਾਰੀ ਤਜਰਬੇ ਵਿੱਚ ਆਈ ਹੈ ਕਿ ਮਰੀਜ਼ ਆਪਰੇਸ਼ਨ ਦੀ ਤਕਲੀਫ ਹੀ ਚੁੱਕਦਾ ਹੈ ਪਰ ਫੇਰ ਵੀ ਇਹ ਤਕਲੀਫ ਹੋ ਜਾਂਦੀ ਹੈ।
1: ਬਿਲਕੁਲ।
2: ਮੇਰੇ ਭਾਈ ਜੜੀ ਬੂਟੀਆਂ ਵਿੱਚ ਸੋਹਣੇ ਰੱਬ ਨੇ ਇਹੋ ਜਿਹੀ ਤਸੀਰ ਰੱਖੀ ਹੈ ਕਿ ਇਹਦੇ ਨਾਲ ਆਪਰੇਸ਼ਨ ਦੇ ਬਗੈਰ ਵੀ ਬਵਾਸੀਰ ਦੀ ਤਕਲੀਫ ਦੂਰ ਹੋ ਜਾਂਦੀ ਹੈ ਤੇ ਦੂਜੀ ਖਾਸ ਗੱਲ ਇਹ ਵੇ ਕਿ ਜਦੋਂ ਇੱਕ ਵਾਰੀ ਮੌਕੇ ਚੜ ਜਾਣ ਤੇ ਫੇਰ ਦੂਜੀ ਵਾਰੀ ਨਹੀਂ ਨਿਕਲਦੇ। ਇਮਰਾਨ ਭਾਈ ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਤੁਸੀਂ ਵੱਡਾ ਗੋਸ਼ਤ ਮਿਰਚ ਮਸਾਲੇ ਤੇ ਬਾਜ਼ਾਰੀ ਖਾਣੇ ਬਿਲਕੁਲ ਛੱਡ ਦਿਓ ਤੇ ਨਾਗੇ ਦੇ ਬਗੈਰ ਦਵਾਈ ਇਸਤੇਮਾਲ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਵਾਸੀਰ ਦੇ ਮੌਕੇ ਖੁਸ਼ਕ ਹੋ ਕੇ ਆਪੇ ਚੜ ਜਾਣਗੇ ਇਨਸ਼ਾਅੱਲਾ।
1: ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ ਇਹ ਵਾਕਈ ਜਿਹੜੀ ਬੂਟੀਆਂ ਦਾ ਜਾਦੂ ਹੈ ਕਿ ਨਾ ਚੀੜ ਫਾੜ ਤੇ ਨਾ ਤਕਲੀਫ ਤੇ ਬਿਮਾਰੀ ਵੀ ਠੀਕ।
2: ਜੀ ਬਿਲਕੁਲ।
1: ਸੁਲੇਮਾਨ ਸਾਹਿਬ ਅਗਲੀ ਈਮੇਲ ਹਾਜ਼ਰ ਹੈ, ਇਹ ਬੜੀ ਕਰਾਰੀ ਤੇ 12 ਮਸਾਲੇਦਾਰ ਹੈ।
2: ਅੱਛਾ ਜੀ।
1: ਜਿਹੜੀ ਆਬਦ ਸਲੀਮ ਹੋਰਾਂ ਲਿਖੀ ਹੈ।
2: ਜੀ ਜੀ।
1: ਇਹ ਕਹਿੰਦੇ ਨੇ ਕਿ ਮੈਨੂੰ ਦਫ਼ਤਰ ਦੇ ਕੰਮਾਂ ਲਈ ਹਰ ਦੂਜੇ ਦਿਨ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਹੈ ਤੇ ਬਾਹਰ ਜਾ ਕੇ ਜ਼ਿਆਦਾਤਰ ਕੜਾਈ ਗੋਸ਼ਤ ਹਾਏ ਹਲੀਮ ਨਾਨ ਟਿੱਕੇ ਕਬਾਬ ਵਗੈਰਾ ਹੀ ਖਾਣੇ ਪੈਂਦੇ ਨੇ ਜਿਹਦੀ ਵਜ੍ਹਾ ਨਾਲ ਮੇਰਾ ਮੈਦਾ ਬਹੁਤ ਹੀ ਖਰਾਬ ਹੋ ਗਿਆ, ਰੋਟੀ ਹਜ਼ਮ ਨਹੀਂ ਹੁੰਦੀ, ਢਿੱਡਾ ਫੜ ਜਾਂਦਾ ਹੈ ਤੇ ਖੱਟੀਆਂ ਖੱਟੀਆਂ ਡਕਾਰਾਂ ਨਾਲ ਮੂੰਹ ਖਰਾਬ ਹੋ ਜਾਂਦਾ ਹੈ। ਮੈਂ ਆਪਣੇ ਬੈਗ ਵਿੱਚ ਹਰ ਵੇਲੇ ਫੱਕੀ ਰੱਖਣਾ ਵਾਂ ਤੇ ਕੁਝ ਠੀਕ ਰਹਿਣਾ ਵਾਂ। ਲਓ ਜੀ ਸੁਲੇਮਾਨ ਸਾਹਿਬ, ਲੋਕੀ ਆਪਣੇ ਬੈਗ ਵਿੱਚ ਕਾਗਜ਼ਾਤ ਤੇ ਕੱਪੜੇ ਰੱਖਦੇ ਨੇ, ਇਹ ਭਾਈ ਹੋਰੀ ਫੱਕੀ ਰੱਖਦੇ ਨੇ।
2: ਸਹਿਮਾ ਜੀ, ਜਦੋਂ ਬੰਦੇ ਦੀ ਤਬੀਅਤ ਖਰਾਬ ਹੋਵੇ ਨਾ ਤੇ ਦਵਾਈਆਂ ਹੀ ਰੱਖੀਆਂ ਜਾਂਦੀਆਂ ਨੇ। ਤੁਸੀਂ ਵੀ ਆਪਣੇ ਬੈਗ ਵਿੱਚ ਲਿਪਸਟਿਕ ਵਗੈਰਾ ਦੀ ਜਗ੍ਹਾ ਹਾਜ਼ਮੇ ਦੀ ਗੋਲੀਆਂ ਰੱਖ ਦਿਓ, ਤੁਸੀਂ ਭੁੱਲ ਗਏ ਹੋ।
1: ਸੁਲੇਮਾਨ ਸਾਹਿਬ ਤੁਸੀਂ ਤੇ ਹਰ ਗੱਲ ਹੀ ਓਪਨ ਕਰ ਦਿੰਦੇ ਹੋ, ਅਜੀਬ ਗੱਲ। ਸੁਲੇਮਾਨ ਸਾਹਿਬ ਹੁਣ ਆਬਿਦ ਸਾਹਿਬ ਲਈ ਤੁਹਾਡਾ ਕੀ ਮਸ਼ਵਰਾ ਹੈ?
2: ਆਬਦ ਭਾਈ ਮੇਰੀ ਇੱਕ ਗੱਲ ਯਾਦ ਰੱਖੋ ਕਿ ਸਿਹਤ ਤੋਂ ਵੱਧ ਕੇ ਕੋਈ ਸ਼ੈ ਨਹੀਂ। ਮੇਰੇ ਭਾਈ ਤੁਸੀਂ ਕਿਧਰੇ ਵੀ ਜਾਓ ਆਪਣੀ ਸਿਹਤ ਦਾ ਖਿਆਲ ਰੱਖੋ। ਭਾਈ ਜੀ ਤੁਹਾਡੇ ਨਾਲ ਕੋਈ ਜ਼ਬਰਦਸਤੀ ਤਾਂ ਨਹੀਂ ਕਰਦਾ ਕਿ ਤੁਸੀਂ ਬਾਹਰ ਜਾ ਕੇ ਕੜਾਈ ਗੋਸ਼ਤ ਹੀ ਖਾਣਾ ਹੈ। ਇਹ ਤਾਂ ਤੁਹਾਡੇ ਆਪਣੇ ਵੱਸ ਵਿੱਚ ਹੈ ਕਿ ਤੁਸੀਂ ਕਿਹੋ ਜਿਹਾ ਖਾਣਾ ਖਾਂਦੇ ਹੋ। ਤੁਸੀਂ ਇਹਨਾਂ ਚੀਜ਼ਾਂ ਦੀ ਜਗ੍ਹਾ ਸਾਦੀ ਖੁਰਾਕ ਵੀ ਖਾ ਸਕਦੇ ਹੋ। ਬਹਰਹਾਲ ਮੇਰੇ ਭਾਈ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਅਤੇ ਕੁਝ ਦਿਨ ਇਲਾਜ ਕਰਾਓ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡਾ ਮੈਦਾ ਬਿਲਕੁਲ ਠੀਕ ਹੋ ਜਾਵੇਗਾ ਅਤੇ ਜਿਹੜੀ ਦੇਰ ਹਜ਼ਮ ਗਜ਼ਾ ਤੁਸੀਂ ਖਾਂਦੇ ਰਹੇ ਹੋ ਉਹਦੇ ਮੁਜ਼ਰ ਅਸਰਾਤ ਵੀ ਦੂਰ ਹੋ ਜਾਣਗੇ ਇਨਸ਼ਾਅੱਲਾ।
1: ਸੁਲੇਮਾਨ ਸਾਹਿਬ ਅਗਲੀ ਈਮੇਲ ਸਾਡੇ ਇੱਕ ਭਰਾ ਜਾਵੇਦ ਨਾਸਰ ਹੋਣਾ ਦੀ ਹੈ।
2: ਜੀ ਜੀ।
1: ਇਹ ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 26 ਸਾਲ ਹੈ, ਮੈਂ 2 ਸਾਲ ਪਹਿਲਾਂ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੋ ਗਈ ਸੀ ਜਿਹਦੇ ਅਸਰਾਤ ਅਜੇ ਵੀ ਬਾਕੀ ਨੇ।
2: ਜੀ।
1: ਸੁਲੇਮਾਨ ਸਾਹਿਬ ਅਗਲੇ ਮਹੀਨੇ ਮੇਰੀ ਸ਼ਾਦੀ ਹੈ, ਮੈਂ ਤੁਹਾਨੂੰ
2: ਜਵੇਦ ਬੇਟਾ, ਇਹ ਵਾਕਈ ਅਕਲਮੰਦੀ ਦੀ ਗੱਲ ਹੈ ਕਿ ਤੁਸੀਂ ਆ ਮਿਲ ਕੇ ਸਾਰੀ ਗੱਲ ਦੱਸਣਾ ਚਾਹੁੰਦੇ ਹੋ। ਮੇਰੇ ਭਾਈ, ਮੈਂ ਸੁਬਹਾ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਦਵਾਖਾਨੇ 'ਤੇ ਤੁਹਾਡੀ ਖਿਦਮਤ ਲਈ ਮੌਜੂਦ ਹੁੰਦਾ ਵਾਂ। ਤੁਸੀਂ ਜਿਸ ਟਾਈਮ ਮਰਜ਼ੀ ਆ ਸਕਦੇ ਹੋ ਮੇਰੇ ਕੋਲ।
1: ਸੁਲੇਮਾਨ ਸਾਹਿਬ, ਘੜੀ ਦੱਸ ਰਹੀ ਹੈ ਕਿ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ। ਸੁਲੇਮਾਨ ਸਾਹਿਬ, ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਅਤੇ ਭੈਣ ਭਰਾਵਾਂ ਨੂੰ ਆਪਣੀ ਰਾਏ ਤੋਂ ਨਵਾਜ਼ਿਆ। ਤੁਹਾਡੀ ਬੜੀ ਬੜੀ ਮਿਹਰਬਾਨੀ।
2: ਸ਼ਰਮਾ ਜੀ, ਤੁਹਾਡੀ ਵੀ ਮਿਹਰਬਾਨੀ
1: ਜੀ, ਬਹੁਤ ਸ਼ੁਕਰੀਆ। ਸੋਹਣੀ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲ ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਅਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਅਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ
3: ਈਮੇਲ ਅਤੇ SMS
1: ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
3: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
1: ਭੈਣ ਭਰਾਓ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ। ਰੱਬ ਤੁਹਾਨੂੰ ਬਿਮਾਰੀਆਂ ਤੋਂ ਹਮੇਸ਼ਾ ਬਚਾਏ। ਇਸ ਦੁਆ ਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
0: ਦੇਰਸ ਮਿਊਜ਼ਿਕ ਐਂਡ ਦੈਨ ਦੇਰਸ ਮੈਜਿਕ ਵਨ ਅਬਾਵ FM 101

0: there's music, and then there's magic. One Above, FM 101.
1: FM 101, Nal Nal Sade, the Nal Nal Tuade. Kyun ji, koi shak hai kya?
2: Sunte rahiye FM 101.
3: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोने पैन प्राओ ते मेरे बुजुर्गो, तुहाडी पैन साइमा प्रोफेसर सुलेमान दे तिब्बी मशवरे लेके तुहाडी खिदमत विच हाजिर है। ते उम्मीद कर दिए कि ए प्रोग्राम तुहाडे लई सेहत तंदुरुस्ती दा सबब होवणगे। पैन प्राओ, ए प्रोग्राम क्यों ना चंगा होवे, क्योंकि इस प्रोग्राम दी शान वधांदे ने साडे मुल्क दे बहुत ही मशहूर ते सियाणे तबीब जनाब प्रोफेसर सुलेमान साहब। ਭੈਣ ਭਰਾਓ, ਤੁਹਾਨੂੰ ਸੁਲੇਮਾਨ ਸਾਹਿਬ ਦਿਆਂ ਮਸ਼ਵਰਿਆਂ ਦਾ ਇੰਤਜ਼ਾਰ ਤਾਂ ਜ਼ਰੂਰ ਹੋਵੇਗਾ, ਪਰ ਥੋੜ੍ਹਾ ਜਿਹਾ ਇੰਤਜ਼ਾਰ ਕਰੋ, ਕਿਉਂਕਿ ਪਹਿਲੇ ਮੈਂ ਤੁਹਾਨੂੰ ਲਿਖਵਾਵਾਂਗੀ ਆਪਣਾ ਪਤਾ ਅਤੇ ਫੋਨ ਨੰਬਰ, ਅਤੇ ਲਓ ਲਿਖੋ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, मोबाइल नंबर है 03-300-414-2608, यानी 03-400-2608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾਓ, ਉਡੀ ਕੰਮ ਉੱਗ ਗਈਆਂ ਅਤੇ ਮਿਲਣੇ ਆ ਗੋਲਡ ਮੈਡਲ ਹਾਸਲ ਕਰਨ ਵਾਲੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ। ਸੁਲੇਮਾਨ ਸਾਹਿਬ ਜੀ, ਆਇਆਂ ਨੂੰ ਸੁਣਾਓ, ਸੱਤੇ ਖੈਰਾਂ ਨੇ
4: ਜੀ? ਸਹਿਮਾ ਜੀ, ਮੈਂ ਦੁਆ ਕਰਨਾ ਵਾਂ ਕਿ ਸੋਹਣਾ ਰਾ ਭੈਣ ਭਰਾਵਾਂ ਦੀ ਵੀ ਖੈਰ ਕਰੇ ਅਤੇ ਸਿਹਤ ਤੰਦਰੁਸਤੀ ਦੇਵੇ।
3: ਆਮੀਨ ਸੁਮਾ ਆਮੀਨ। ਸੁਲੇਮਾਨ ਸਾਹਿਬ, ਤੁਹਾਡੇ ਵਰਗੇ ਨੇਕ ਬੰਦਿਆਂ ਦੀਆਂ ਦੁਆਵਾਂ ਹੋਣ ਅਤੇ ਮਰੀਜ਼ ਠੀਕ ਕਿਉਂ ਨਾ ਹੋਣ। ਸੁਲੇਮਾਨ ਸਾਹਿਬ, ਮੈਨੂੰ ਵੀ ਹਕੀਮ ਬਣਨ ਦਾ ਬੜਾ ਸ਼ੌਕ ਸੀ।
4: ਅੱਛਾ ਜੀ,
3: ਪਰ ਮੈਂ ਮੇਜ਼ਬਾਨ ਬਣ ਗਈ
4: ਜੀ।
3: ਇਹਨੂੰ ਕਹਿੰਦੇ ਨੇ ਕਿ ਰੱਬ ਜੋ ਬਿਹਤਰ ਸਮਝਦਾ ਉਹੀ ਕਰਦਾ ਹੈ, ਕਿਉਂ ਠੀਕ ਹੈ ਨਾ?
4: ਹਾਂ ਸਹਿਮਾ ਜੀ, ਰੱਬ ਨੂੰ ਮਰੀਜ਼ਾਂ ਦੀ ਵੀ ਖਰੀਅਤ ਚਾਹੀਦੀ ਸੀ।
3: ਲਓ ਦੇਖੋ, ਫਿਰ ਉਹੀ ਗੱਲਾਂ ਤੁਸੀਂ ਪਹਿਲੇ ਵਾਅਦਾ ਕੀਤਾ ਸੀ ਕਿ ਹੁਣ ਮੈਂ ਨਹੀਂ ਉਹ ਜਿਹੀ ਗੱਲਾਂ ਕਹੋਗੇ। ਸੁਲੇਮਾਨ ਸਾਹਿਬ, ਤੁਸੀਂ ਤਾਂ ਮੈਨੂੰ ਨਾ ਕੋਈ ਸਮਝਦੇ ਹੀ ਨਹੀਂ, ਮੈਂ ਬਹੁਤ ਸਿਆਣੀ ਹਾਂ
4: ਜੀ। ਮਾਸ਼ਾਅੱਲਾ।
3: ਅੱਛਾ ਸੁਲੇਮਾਨ ਸਾਹਿਬ, ਹੁਣ ਮੈਂ ਆਪਣੀ ਡਿਊਟੀ ਸ਼ੁਰੂ ਕਰਨੀ ਆ ਜਿਹੜੀ ਭੈਣ ਭਰਾਵਾਂ ਨੇ ਮੇਰੇ ਜ਼ਿੰਮੇ ਲਾਈ ਹੋਈ ਹੈ
4: ਜੀ। ਜ਼ਰੂਰ
3: ਸੁਲੇਮਾਨ ਸਾਹਿਬ, ਈਮੇਲ ਗੌਹਰ ਅਲੀ ਸਾਹਿਬ ਨੇ ਲਿਖੀ ਹੈ
4: ਜੀ।
3: ਇਹ ਕਹਿੰਦੇ ਨੇ ਕਿ ਮੈਨੂੰ ਇੱਕ ਸਾਲ ਪਹਿਲੇ ਜਿਸਮ ਤੇ ਦਾਣੇ ਨਿਕਲੇ ਸਨ
4: ਜੀ ਜੀ।
3: ਪਹਿਲਾਂ ਇੱਕ ਸਖਤ ਜਿਹੀ ਫਿੰਸੀ ਨਿਕਲੀ, ਉਸ ਤੋਂ ਬਾਅਦ ਸਾਰੇ ਜਿਸਮ ਦੇ ਛਿਲਕੇ ਛਿਲਕੇ ਬਣ ਗਏ
4: ਜੀ।
3: ਬੜਾ ਇਲਾਜ ਹੋਇਆ ਤੇ ਮੈਂ ਠੀਕ ਹੋ ਗਿਆ। ਹੁਣ ਉਹੀ ਖਾਰਿਸ਼ ਦੁਬਾਰਾ ਹੋਈ ਹੈ, ਪਰ ਹੁਣ ਬੁਖਾਰ ਵੀ ਹੋਇਆ ਹੈ, ਜਿਸਮ ਵਿੱਚ ਕਮਜ਼ੋਰੀ ਤੇ ਥਕਨ ਬਹੁਤ ਹੈ
4: ਜੀ। ਅੱਛਾ,
3: ਮਸ਼ਵਰਾ ਦਿਓ ਕਿ ਇਹ ਕਿਹੜੀ ਬਿਮਾਰੀ ਹੈ?
4: ਗੋਹਰ ਭਾਈ, ਮੈਂ ਹੈਰਾਨ ਹਾਂ ਕਿ ਤੁਸੀਂ ਜਿਸ ਬਿਮਾਰੀ ਦਾ ਇਲਾਜ ਕਰਾਉਂਦੇ ਰਹੇ ਹੋ ਉਸ ਬਾਰੇ ਤੁਹਾਨੂੰ ਕੁਛ ਦੱਸਿਆ ਹੀ ਨਹੀਂ ਗਿਆ। ਮੇਰੇ ਭਾਈ, ਤੁਸੀਂ ਤਾਂ ਬਹੁਤ ਹੀ ਖਤਰਨਾਕ ਬਲਕਿ ਇੱਕ ਮੋਦੀ ਬਿਮਾਰੀ ਦਾ ਸ਼ਿਕਾਰ ਹੋ, ਜਿਹਨੂੰ ਤਿੱਬ ਵਿੱਚ ਸਿਵਲਸ ਕਹਿੰਦੇ ਨੇ। ਮੇਰੇ ਭਾਈ, ਇਹ ਬਿਮਾਰੀ ਦਿਲ, ਜਿਗਰ, ਮੇਦਾ, ਗੁਰਦੇ, ਪੱਠੇ ਅਤੇ ਅਸਾਬ, ਯਾਨੀ ਪੂਰੇ ਨਿਜ਼ਾਮ ਨੂੰ ਬਰਬਾਦ ਕਰ ਦਿੰਦੀ ਹੈ। ਇਸ ਲਈ ਤੁਸੀਂ ਇੱਕ ਮਿੰਟ ਵੀ ਜ਼ਾਇਆ ਨਾ ਕਰੋ ਅਤੇ ਫੌਰਨ ਦਵਾਖਾਨੇ 'ਤੇ ਆ ਜਾਓ। ਮੈਂ ਤੁਹਾਡੀ ਹਾਲਤ ਨੂੰ ਆਪ ਵੇਖਾਂਗਾ ਅਤੇ ਬਿਮਾਰੀ ਦੇ ਮੁਤਾਬਕ ਹੀ ਤੁਹਾਨੂੰ ਕੋਈ ਦਵਾਈ ਲਿਖਾਂਗਾ। ਗੋਹਰ ਭਾਈ, ਇਹ ਗੱਲ ਵੀ ਯਾਦ ਰੱਖੋ ਕਿ ਇਹ ਬਿਮਾਰੀ ਮਰੀਜ਼ਾਂ ਤੋਂ ਸਿਹਤਮੰਦ ਬੰਦਿਆਂ ਨੂੰ ਵੀ ਲੱਗ ਸਕਦੀ ਹੈ। ਇਸ ਲਈ ਆਪਣੇ ਕੱਪੜੇ, ਤੌਲੀਆ, ਸਾਬਣ ਅਤੇ ਦੂਜੀਆਂ ਚੀਜ਼ਾਂ ਵੱਖਰੀਆਂ ਰੱਖੋ ਅਤੇ ਫੌਰਨ ਦਵਾਖਾਨੇ 'ਤੇ ਆ ਜਾਓ ਅਤੇ ਇਲਾਜ ਕਰਾਓ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ
3: ਇਨਸ਼ਾਅੱਲਾ ਤਾਲਾ ਜੀ। ਗੌਹਰ ਭਾਈ, ਤੁਹਾਡੀ ਬਿਮਾਰੀ ਤਾਂ ਬਹੁਤ ਹੀ ਖਤਰਨਾਕ ਹੈ, ਇਸ ਲਈ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਫੌਰਨ ਅਮਲ ਕਰਨਾ ਤਾਂ ਕਿ ਬਿਮਾਰੀ ਜਿਹੜੀ ਦੂਰ ਹੋ ਜਾਵੇ। ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਮਨਸੂਰ ਸ਼ੇਖ ਹੋਰਾਂ ਲਿਖੀ ਹੈ
4: ਜੀ ਜੀ।
3: ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 20 ਸਾਲ ਹੈ ਤੇ ਮੇਰਾ ਕੱਦ 4 ਫੁੱਟ 8 ਇੰਚ।
4: ਅੱਛਾ,
3: ਸਾਰੇ ਮੈਨੂੰ ਬੋਨਾ ਕਹਿੰਦੇ ਨੇ। ਮੈਂ ਇੱਕ ਕੋਰਸ ਵੀ ਇਸਤੇਮਾਲ ਕੀਤਾ ਸੀ ਪਰ ਫਾਇਦਾ ਹੋਣ ਦੀ ਥਾਂ ਮੈਨੂੰ ਖਾਰਿਸ਼ ਤੇ ਫਿੰਸੀਆਂ ਦੀ ਤਕਲੀਫ ਹੋ ਗਈ।
4: ਠੀਕ
3: ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਦੇਸੀ ਦਵਾਈਆਂ ਨਾਲ ਕੱਦ ਵਿੱਚ ਇਜ਼ਾਫਾ ਹੋ ਜਾਂਦਾ ਹੈ, ਮਿਹਰਬਾਨੀ ਕਰਕੇ ਕੋਈ ਦਵਾਈ ਇਹੋ ਜਿਹੀ ਪਾਰਸਲ ਕਰ ਦਿਓ ਜਿਤਨਾ ਮੇਰਾ ਕੱਦ ਵੱਜ ਹੈ। ਸੁਲੇਮਾਨ ਸਾਹਿਬ, ਜਿਹੜਾ ਕੀ ਮਸ਼ਵਰਾ ਹੋ ਸਕਦਾ ਇਹਨਾਂ ਬਾਰੇ?
4: ਮੈਂ ਇਹਨਾਂ ਨੂੰ ਕਹਾਂਗਾ ਜੀ, ਮਨਸੂਰ ਬੇਟਾ, ਮੈਂ ਪਹਿਲਾਂ ਵੀ ਕਿਸੇ

0: ਖ਼ਬਰਾਂ ਵਿੱਚ ਇਹ ਦੱਸ ਚੁੱਕੇ ਹਾਂ ਕਿ ਗਜ਼ਾਈ ਕਮੀ ਜਾਂ ਹਾਰਮੋਨ ਦੀ ਕਮੀ ਬੇਸ਼ੀ ਨਾਲ ਜਿਸਮ ਦੀ ਨਸ਼ੋਨੁਮਾ ਰੁਕ ਜਾਂਦੀ ਹੈ। ਬੇਟਾ ਜੀ, ਇਹ ਗੱਲ ਵੀ ਠੀਕ ਹੈ ਕਿ ਦੇਸੀ ਦਵਾਈਆਂ ਨਾਲ ਇਹ ਕਮੀ ਦੂਰ ਕੀਤੀ ਜਾ ਸਕਦੀ ਹੈ, ਪਰ ਮਰੀਜ਼ ਨੂੰ ਕੁਝ ਅਰਸੇ ਮਤਵਾਤਰ ਇਲਾਜ ਕਰਾਉਣਾ ਪੈਂਦਾ ਹੈ। ਬੇਟਾ ਜੀ, ਤੁਸੀਂ ਫਿਕਰ ਨਾ ਕਰੋ ਅਤੇ ਨਾ ਹੀ ਸ਼ਰਮਿੰਦਗੀ ਮਹਿਸੂਸ ਕਰੋ, ਕਿਉਂਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਖਾਮੀ ਇਨਸ਼ਾਅੱਲਾ ਬਿਲਕੁਲ ਦੂਰ ਹੋ ਜਾਵੇਗੀ। ਬੇਟਾ ਜੀ, ਤੁਸੀਂ ਕਿਸੇ ਵੀ ਦਿਨ ਦਵਾਖਾਨੇ 'ਤੇ ਤਸ਼ਰੀਫ਼ ਲਿਆਓ ਤਾਂ ਕਿ ਤੁਹਾਡੀ ਜਿਸਮਾਨੀ ਹਾਲਤ ਨੂੰ ਮੈਂ ਆਪ ਵੇਖ ਸਕਾਂ। ਉਸ ਤੋਂ ਬਾਅਦ ਹੀ ਤੁਹਾਡੇ ਲਈ ਕੋਈ ਦਵਾਈ ਤਜਵੀਜ਼ ਕੀਤੀ ਜਾਵੇਗੀ ਅਤੇ ਇਨਸ਼ਾਅੱਲਾ ਤੁਹਾਡੇ ਕੱਦ ਵਿੱਚ ਇਜ਼ਾਫਾ ਹੋ ਜਾਵੇਗਾ, ਕਿਉਂਕਿ ਕੱਦ ਵਿੱਚ ਇਜ਼ਾਫਾ ਕਰਨ ਵਾਲੀਆਂ ਦਵਾਈਆਂ ਇਨਸ਼ਾਅੱਲਾ ਸਾਡੀ ਤਿੱਬ ਵਿੱਚ ਮੌਜੂਦ ਨੇ।
1: ਬਿਲਕੁਲ ਸਹੀ। ਔਰ ਮਨਸੂਰ ਭਾਈ, ਤੁਸੀਂ ਹੁਣ ਫਿਕਰ ਨਹੀਂ ਕਰਨੀ, ਕਿਉਂਕਿ ਤੁਹਾਡੀ ਪਰੇਸ਼ਾਨੀ ਦਾ ਹੱਲ ਨਿਕਲਿਆ ਹੈ। ਬਸ ਤੁਸੀਂ ਸੁਲੇਮਾਨ ਸਾਹਿਬ ਨੂੰ ਮਿਲ ਲਓ। ਸੁਲੇਮਾਨ ਸਾਹਿਬ, ਉਹ ਮਿਸਾਲ ਮਸ਼ਹੂਰ ਹੈ ਨਾ ਕਿ ਕੱਦ ਸਰੂ ਦਾ ਬੂਟਾ।
0: ਜੀ ਜੀ
1: ਸੁਲੇਮਾਨ ਸਾਹਿਬ, ਖਜੂਰ ਦਾ ਦਰਖਤ ਸਰੂ ਤੋਂ ਵੀ ਵੱਡਾ ਹੁੰਦਾ, ਫਿਰ ਲੋਕ ਇਹ ਕਿਉਂ ਨਹੀਂ ਕਹਿੰਦੇ ਕਿ ਕੱਦ ਖਜੂਰ ਕਾ ਬੂਟਾ?
0: ਸਮਾ ਜੀ, ਤੁਸੀਂ ਉਹ ਮਿਸਾਲ ਸੁਣੀ ਹੈ ਨਾ, ਹਰਨ ਵਰਗੀਆਂ ਅੱਖਾਂ, ਸਮਾ ਜੀ ਤੁਸੀਂ ਮੱਝ ਵਰਗੀਆਂ ਅੱਖਾਂ ਕਿਉਂ ਨਹੀਂ ਕਹਿੰਦੇ? ਹਾਲਾਂਕਿ ਮੱਝ ਦੀਆਂ ਅੱਖਾਂ ਹਰਨ ਤੋਂ ਵੱਡੀਆਂ ਹੁੰਦੀਆਂ ਨੇ, ਇਹ ਠੀਕ ਹੈ ਨਾ?
1: ਹਾਂ ਸੁਲੇਮਾਨ ਸਾਹਿਬ, ਇਹ ਗੱਲ ਤੇ ਵਾਕਈ ਸੋਚਣ ਵਾਲੀ ਹੈ। ਸੁਲੇਮਾਨ ਸਾਹਿਬ, ਇਹ ਮੇਰੀ ਨਹੀਂ ਬਲਕਿ ਮਿਸਾਲ ਬਣਾਉਣ ਵਾਲਿਆਂ ਦੀ ਗਲਤੀ ਹੈ।
0: ਹਾਂਜੀ
1: ਸੁਲੇਮਾਨ ਸਾਹਿਬ, ਅਗਲੀ SMS ਪੜ੍ਹਨੀਆਂ। ਮੱਝ ਤੇ ਹਿਰਨ ਦੇ ਚੱਕਰ ਵਿੱਚ ਅਗਰ ਪੈ ਗਏ ਨਾ ਤੇ ਈਮੇਲਸ ਰਹਿ ਜਾਣੀਆਂ ਨੇ।
0: ਬਿਲਕੁਲ।
1: ਇਸ ਵਾਸਤੇ ਸੁਲੇਮਾਨ ਸਾਹਿਬ, ਈਮੇਲ ਹਨੀਫ ਸ਼ਾਹੀ ਦੌਰਾਨ ਲਿਖੀ ਹੈ
0: ਜੀ।
1: ਕਹਿੰਦੇ ਨੇ, ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਗੁੜਮਾਰ ਬੂਟੀ ਸ਼ੂਗਰ ਵਾਸਤੇ ਬਹੁਤ ਚੰਗੀ ਹੈ
0: ਜੀ ਜੀ,
1: ਪਰ ਮੈਂ ਇਸਤੇਮਾਲ ਕੀਤੀ ਸੀ, ਮੈਨੂੰ ਤੇ ਬਿਲਕੁਲ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਜੇ ਤੁਹਾਡੇ ਕੋਲ ਸ਼ੂਗਰ ਵਾਸਤੇ ਕੋਈ ਕਾਮਯਾਬ ਜਿਹੜੀ ਦਵਾਈ ਹੈ ਤੇ ਮੈਨੂੰ ਪਾਰਸਲ ਕਰ ਦਿਓ, ਮਿਹਰਬਾਨੀ ਹੋਵੇਗੀ।
0: ਹਨੀਫ ਭਾਈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁੜਮਾਰ ਬੂਟੀ ਸ਼ੂਗਰ ਲਈ ਬਹੁਤ ਹੀ ਮੁਫੀਦ ਹੈ, ਪਰ ਇਹਦੇ ਨਾਲ ਹੋਰ ਜਿਹੜੀ ਬੂਟੀਆਂ ਵੀ ਸ਼ਾਮਲ ਕੀਤੀਆਂ ਜਾਂਦੀਆਂ ਨੇ।
1: ਹਾਂਜੀ।
0: ਤੇ ਫਿਰ ਜਾ ਕੇ ਇੱਕ ਮੁਕੰਮਲ ਦਵਾਈ ਬਣਦੀ ਹੈ ਜਿਹੜੀ ਸ਼ੂਗਰ ਨੂੰ ਮੁਕੰਮਲ ਆਰਾਮ ਦਿੰਦੀ ਹੈ। ਮੇਰੇ ਭਾਈ, ਜਦੋਂ ਤੀਕਰ ਮੁਕੰਮਲ ਨੁਸਖਾ ਤਿਆਰ ਨਾ ਹੋਵੇ ਉਹਦਾ ਫਾਇਦਾ ਨਹੀਂ ਹੁੰਦਾ। ਬਹਰਹਾਲ ਭਾਈ ਜੀ, ਗੁੜਮਾਰ ਬੂਟੀ ਨਾਲ ਹੀ ਤਿਆਰ ਹੋਣ ਵਾਲੀ ਇੱਕ ਦਵਾਈ ਮੈਂ ਤੁਹਾਨੂੰ ਪਾਰਸਲ ਕਰਵਾ ਰਿਹਾ ਵਾਂ, ਤੁਸੀਂ ਇਹਨੂੰ ਇਸਤੇਮਾਲ ਕਰਨਾ ਅਤੇ ਫਿਰ ਦੱਸਣਾ ਕਿ ਸ਼ੂਗਰ ਤੋਂ ਆਰਾਮ ਹੋਇਆ ਕਿ ਨਹੀਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ ਤੇ ਤੁਹਾਡੀ ਸ਼ੂਗਰ ਬਿਲਕੁਲ ਨਾਰਮਲ ਹੋ ਜਾਵੇਗੀ
1: ਇਨਸ਼ਾਅੱਲਾ ਤਾਲਾ। ਜੀ ਹਨੀਫ ਸਾਹਿਬ, ਹੁਣ ਤੁਸੀਂ ਆਪਣੀ ਜਿਹੜੀ ਮਰਜ਼ੀ ਨਾਲ ਗੁੜਮਾਰ ਜਾਂ ਪਿੱਤਮਾਰ ਕੋਈ ਵੀ ਬੂਟੀ ਇਸਤੇਮਾਲ ਨਹੀਂ ਕਰਨੀ, ਬਲਕਿ ਉਹ ਦਵਾਈ ਲੈਣੀ ਹੈ ਜਿਹੜੀ ਸੁਲੇਮਾਨ ਸਾਹਿਬ ਕਰਨਗੇ ਤੇ ਇਨਸ਼ਾਅੱਲਾ ਤਾਲਾ ਉਹਦੇ ਨਾਲ ਹੀ ਆਰਾਮ ਹੋਵੇਗਾ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ ਈਮੇਲਸ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰੇਸਗੀਰ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
2: ਸੁਲੇਮਾਨ ਦਵਾਖਾਨਾ, ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਏ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
1: ਜੀ ਭੈਣ ਭਰਾ, ਮੈਂ ਤੁਹਾਡੀ ਈਮੇਲਸ ਤੇ SMS ਲੈ ਕੇ ਫਿਰ ਆ ਗਈ ਹਾਂ। ਸੁਲੇਮਾਨ ਸਾਹਿਬ, ਤੁਸੀਂ ਤੇ ਅੱਧੀ ਛੁੱਟੀ ਵਿੱਚ ਥੋੜਾ ਸਕੂਨ ਕਰ ਲਿਆ, ਮੈਂ ਤੇ ਬੋਲੀ ਜਾ ਰਹੀ ਸਾਂ, ਵੇਖਿਆ ਮੇਰੀ ਹਿੰਮਤ।
0: ਜੀ ਸਹਿਮਾ ਜੀ, ਇਹ ਵੀ ਤੇ ਫਰਕ ਹੈ ਮੇਰੇ ਤੁਹਾਡੇ ਵਿੱਚ, ਤੁਸੀਂ ਤਾਂ ਮਾਸ਼ਾਅੱਲਾ ਨਾ ਸਟਾਪ ਹੋ।
1: ਸੁਲੇਮਾਨ ਸਾਹਿਬ ਸ਼ੁਕਰੀਆ, ਸੁਲੇਮਾਨ ਸਾਹਿਬ ਸ਼ੁਕਰ ਕਰੋ ਕਿ ਮੈਂ ਨਾਨ ਸਟਾਪ ਹਾਂ, ਨਹੀਂ ਤਾਂ ਈਮੇਲਸ ਲੈ ਜਾਣੀਆਂ ਸਨ। ਸੁਲੇਮਾਨ ਸਾਹਿਬ, ਈਮੇਲਸ ਮੁਖਤਾਰ ਅਹਿਮਦ ਸਾਹਿਬ ਨੇ ਲਿਖੀ ਹੈ
0: ਜੀ।
1: ਸੁਲੇਮਾਨ ਸਾਹਿਬ, ਇਹਨਾਂ ਨੂੰ ਗੈਂਠੀਆਂ ਦੀ ਤਕਲੀਫ ਹੈ, ਕਹਿੰਦੇ ਨੇ ਕਿ ਬਹੁਤ ਇਲਾਜ ਕਰਵਾਇਆ ਪਰ ਵਕਤੀ ਆਰਾਮ ਹੁੰਦਾ। ਇਹ ਪੁੱਛਦੇ ਨੇ ਕਿ ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਹੈ ਵੀ ਇਹ ਕਿ ਨਹੀਂ। ਸੁਲੇਮਾਨ ਸਾਹਿਬ, ਇਹਨਾਂ ਨੇ ਦਵਾਈ ਵੀ ਮੰਗਵਾਈ ਹੈ, ਮਸ਼ਵਰਾ ਦਿਓ।
0: ਮੁਖਤਾਰ ਭਾਈ, ਗੈਂਠੀਆਂ ਨੂੰ ਪੇਚੀਦਾ ਬਿਮਾਰੀਆਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ ਤੇ ਲਾਜ਼ਮੀ ਗੱਲ ਇਹ ਵੇ ਕਿ ਜਿਹੜੀ ਬਿਮਾਰੀ ਪੇਚੀਦਾ ਹੋਵੇਗੀ ਉਹਨੂੰ ਠੀਕ ਹੋਣ ਵਿੱਚ ਵੀ ਵਕਤ ਲੱਗੇਗਾ।
1: ਬਿਲਕੁਲ।
0: ਐਸੇ ਜੇ ਤੁਸੀਂ ਚਾਹੋ ਕਿ ਹਫ਼ਤੇ ਦੋ ਹਫ਼ਤਿਆਂ ਵਿੱਚ ਬਿਮਾਰੀ ਬਿਲਕੁਲ ਠੀਕ ਹੋ ਜਾਵੇ ਤੇ ਇਹ ਗੱਲ ਗਲਤ ਹੈ। ਮੇਰੇ ਭਾਈ, ਇਹ ਬਹੁਤ ਹੀ ਜ਼ਿੱਦੀ ਬਿਮਾਰੀ ਹੈ ਜਿਹਦਾ ਇਲਾਜ ਲੰਬਾ ਹੁੰਦਾ ਹੈ, ਲਿਹਾਜ਼ਾ ਤੁਸੀਂ ਇਸ ਚੱਕਰ ਵਿੱਚ ਨਾ ਪਵੋ ਕਿ ਬਿਮਾਰੀ ਕਿੰਨੇ ਦਿਨਾਂ ਵਿੱਚ ਠੀਕ ਹੋਵੇਗੀ। ਬਸ ਇਲਾਜ ਜਾਰੀ ਰੱਖੋ ਭਾਈ ਜੀ, ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਇਹਨੂੰ ਇਸਤੇਮਾਲ ਕਰਕੇ ਮੈਨੂੰ ਫਿਰ ਦੱਸਣਾ ਤਾਂ ਕਿ ਅਗਲੀ ਦਵਾਈ ਵਿੱਚ ਤਬਦੀਲੀ ਹੋ ਸਕੇ। ਮੇਰੇ ਭਾਈ, ਤੁਸੀਂ ਖੁਦਾ 'ਤੇ ਭਰੋਸਾ ਰੱਖੋ, ਇਨਸ਼ਾਅੱਲਾ ਬਹੁਤ ਹੀ ਫਾਇਦਾ ਹੋਵੇਗਾ ਕਿਉਂਕਿ ਇਸ ਬਿਮਾਰੀ ਦਾ ਇਲਾਜ ਸਾਡੀ ਦੇਸੀ ਜੜੀ ਬੂਟੀਆਂ ਵਿੱਚ ਮੌਜੂਦ ਹੈ।
1: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਇਹ ਬਿਮਾਰੀਆਂ ਵੀ ਜ਼ਿੱਦੀ ਹੁੰਦੀਆਂ ਨੇ। ਮੈਂ ਤਾਂ ਸਮਝੀ ਸਾਂ ਕਿ ਬੱਚੇ ਹੀ ਜ਼ਿੱਦੀ ਹੁੰਦੇ ਨੇ ਜਿਹੜੇ ਗੋਲੀ ਟੋਫੀ ਦੀ ਜ਼ਿੱਦ ਕਰਦੇ ਨੇ।
0: ਸਮਾ ਜੀ, ਬਾਅਦ ਬਿਮਾਰੀਆਂ ਵਾਕਈ ਸਿੱਧੀ ਹੁੰਦੀਆਂ ਨੇ, ਜਿਵੇਂ ਬੱਚੇ ਨੂੰ ਜ਼ਿੱਦ ਚੜ ਜਾਵੇ ਤੇ ਉਹ ਗੋਲੀ ਤੇ ਟਾਫੀ ਨਾਲ ਵੀ ਠੀਕ ਨਹੀਂ ਹੁੰਦਾ। ਇਸੇ ਤਰ੍ਹਾਂ ਜ਼ਿੱਦੀ ਬਿਮਾਰੀਆਂ ਵੀ ਹਲਕੀ ਫੁਲਕੀ ਦਵਾਈਆਂ ਨਾਲ ਠੀਕ ਨਹੀਂ ਹੁੰਦੀਆਂ ਤੇ ਫਿਰ ਉਹਨਾਂ ਦਾ ਇਲਾਜ ਕਿਸੇ ਸਪੈਸ਼ਲ ਚੀਜ਼ ਨਾਲ ਹੀ ਕਰਨਾ ਪੈਂਦਾ ਹੈ।
1: ਅੱਛਾ ਅੱਛਾ, ਤੇ ਇਹ ਗੱਲ ਹੈ, ਯਾਨੀ ਉਹੀ ਗੱਲ ਕਿ ਡੰਡਾ ਪੀਰ ਵਿਗਣਿਆ ਤਿਗਣਿਆ ਦਾ। ਸੁਲੇਮਾਨ ਸਾਹਿਬ, ਈਮੇਲ ਨਾਸਿਰ ਮਹਿਮੂਦ ਸਾਹਿਬ ਨੇ ਲਿਖੀ ਹੈ
0: ਜੀ।
1: ਇਹ ਕਹਿੰਦੇ ਨੇ ਕਿ ਮੇਰਾ ਮੈਦਾ ਖਰਾਬ ਹੈ, ਕਬਜ਼ ਰਹਿੰਦੀ ਹੈ, ਖਾਣਾ ਹਜ਼ਮ ਨਹੀਂ ਹੁੰਦਾ, ਭੁੱਖ ਬਹੁਤ ਘੱਟ ਹੈ, ਖਾਣੇ ਤੋਂ ਬਾਅਦ ਖੱਟੀਆਂ ਡਿਕਾਰਾਂ ਤੇ ਗੈਸ ਹੋ ਜਾਂਦੀ ਹੈ, ਹਰ ਵੇਲੇ ਸੁਸਤੀ ਤੇ ਥੱਕਣ ਰਹਿੰਦੀ ਹੈ, ਥੋੜਾ ਜਿਹਾ ਕੰਮ ਕਰਾਂ ਤੇ ਸਾਹ ਫੁੱਲਦੀ ਹੈ, ਦੱਸ ਨਹੀਂ ਸਕਦਾ ਕਿ ਪੇਟ ਵਿੱਚ ਸੱਜੇ ਪਾਸੇ ਦਰਦ ਹੁੰਦਾ, ਮਸ਼ਵਰਾ ਦਿਓ।
0: ਨਾਸਰ ਭਾਈ, ਤੁਸੀਂ ਜਿਹੜੀਆਂ ਲਾਮਤਾਂ ਲਿਖੀਆਂ ਨੇ ਉਹਦੇ ਮੁਤਾਬਿਕ ਤੁਹਾਡਾ ਮੈਦਾ ਹੀ ਖਰਾਬ ਨਹੀਂ, ਬਲਕਿ ਤੁਹਾਡਾ ਜਿਗਰ ਵੀ ਠੀਕ ਕੰਮ ਨਹੀਂ ਕਰ ਰਿਹਾ, ਬਲਕਿ ਜਿਗਰ ਵੱਧ ਗਿਆ ਹੈ। ਮੇਰੇ ਭਾਈ, ਤੁਸੀਂ ਚਕਨਾਈ ਅਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਛੱਡ ਦਿਓ ਅਤੇ ਸੁਬਹੋ ਸ਼ਾਮ ਪੈਦਲ ਜ਼ਰੂਰ ਟੁਰਿਆ ਕਰੋ। ਮੈਂ ਤੁਹਾਨੂੰ ਦਵਾਈ ਬੀ ਪੀ ਕਰਵਾ ਦਿਆਂਗਾ, ਤੁਸੀਂ ਦਵਾਈ ਵਿੱਚ ਨਾਗਾ ਨਹੀਂ ਕਰਨਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹ ਤਕਲੀਫ ਇਨਸ਼ਾਅੱਲਾ 2-3 ਹਫ਼ਤਿਆਂ ਦੇ ਇਲਾਜ ਤੋਂ ਬਾਅਦ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗੀ
1: ਇਨਸ਼ਾਅੱਲਾ ਤਾਲਾ। ਜੀ ਨਾਸਰ ਭਾਈ, ਤੁਹਾਡੀ ਬਿਮਾਰੀ ਦੀ ਪੂਰੀ ਤਸ਼ਖੀਸ ਹੋ ਗਈ ਹੈ, ਹੁਣ ਇਲਾਜ ਵੱਲ ਤਵੱਜੋ ਰੱਖੋ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਬਾਜ਼ ਬੰਦਿਆਂ ਦੇ ਦਿਮਾਗ ਤੇ ਬਹੁਤ ਹੀ ਤੇਜ਼ ਹੁੰਦੇ ਨੇ।
0: ਸਹਿਮਾ ਜੀ, ਜਿਹੜੀ ਤੇਜ਼ੀ ਦੀ ਗੱਲ ਤੁਸੀਂ ਕਰ ਰਹੇ ਹੋ ਨਾ, ਉਹ ਦਿਮਾਗ ਦੀ ਤੇਜ਼ੀ ਨਹੀਂ ਹੁੰਦੀ, ਬਲਕਿ ਉਹ ਸ਼ੈਤਾਨੀ ਦਿਮਾਗ ਦੀ ਤੇਜ਼ੀ ਹੁੰਦੀ ਹੈ ਜਿਹੜੀ ਰੂਹ ਦੀ ਸਿਹਤ ਨੂੰ ਨੁਕਸਾਨ ਦਿੰਦੀ ਹੈ।
1: ਜੀ ਬਿਲਕੁਲ ਠੀਕ ਆਖਿਆ ਤੁਸੀਂ, ਇਹੋ ਜਿਹੀ ਤੇਜ਼ੀ ਤੋਂ ਰੱਬ ਹੀ ਬਚਾਏ। ਸੁਲੇਮਾਨ ਸਾਹਿਬ, ਅਗਲੀ ਈਮੇਲ ਭਰਾ ਨਸਰੁੱਲਾ ਕੁਰੈਸ਼ੀ ਹੋਰਾਂ ਦੀ ਹੈ।
0: ਜੀ ਜੀ
1: ਸੁਲੇਮਾਨ ਸਾਹਿਬ, ਇਹਨਾਂ ਨੂੰ ਪਾਇਲ ਦੀ ਤਕਲੀਫ ਹੈ। ਇਹ ਕਹਿੰਦੇ ਨੇ ਕਿ ਮੋਕਿਆਂ ਦਾ ਆਪਰੇਸ਼ਨ ਵੀ ਕਰਵਾਇਆ ਸੀ ਪਰ ਫਿਰ ਵੀ ਮੌਕੇ ਬਣ ਗਏ ਨੇ। ਸੁਲੇਮਾਨ ਸਾਹਿਬ, ਜੇ ਤੁਹਾਡੀ ਹਕਮਤ ਵਿੱਚ ਇਹਦਾ ਕੋਈ ਇਲਾਜ ਹੈ ਤੇ ਦਵਾਈ ਪਾਰਸਲ ਕਰ ਦਿਓ।
0: ਨਸਰੁੱਲਾ ਭਾਈ, ਤੁਸੀਂ ਤੇ ਜਾਣਦੇ ਹੀ ਹੋ ਕਿ ਇਹ ਬਿਮਾਰੀ ਕਿੰਨੀ ਭੈੜੀ ਹੁੰਦੀ ਹੈ ਜਿਹੜੀ ਆਪਰੇਸ਼ਨ ਤੋਂ ਬਾਅਦ ਵੀ ਠੀਕ ਨਹੀਂ ਹੁੰਦੀ, ਪਰ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਸਾਡੇ ਕੋਲ ਇਹੋ ਜਿਹੀਆਂ ਜੜੀ ਬੂਟੀਆਂ ਮੌਜੂਦ ਨੇ ਜਿਹੜੀਆਂ ਇਸ ਬਿਮਾਰੀ ਨੂੰ ਬਿਲਕੁਲ ਜੜ ਤੋਂ ਖਤਮ ਕਰ ਦਿੰਦੀਆਂ ਨੇ ਤੇ ਬਗੈਰ ਕਿਸੇ ਆਪਰੇਸ਼ਨ ਦੇ ਮੌਕੇ ਬਿਲਕੁਲ ਠੀਕ ਹੋ ਜਾਂਦੇ ਨੇ। ਮੇਰੇ ਭਾਈ, ਤੁਸੀਂ ਮਿਰਚਾਂ ਤੇ ਬਜ਼ਾਰੀ ਖਾਣੇ ਬਿਲਕੁਲ ਛੱਡ ਦਿਓ। ਮੈਂ ਤੁਹਾਨੂੰ ਇੱਕ ਬਹੁਤ ਹੀ ਜ਼ਬਰਦਸਤ ਦਵਾਈ ਪਾਰਸਲ ਕਰਵਾਵਾਂਗਾ, ਤੁਸੀਂ ਉਹਨੂੰ ਇਸਤੇਮਾਲ ਕਰਨਾ ਤੇ ਫਿਰ ਦੱਸਣਾ ਕਿ ਤੁਹਾਡੀ ਬਿਮਾਰੀ ਠੀਕ ਹੋਈ ਹੈ ਕਿ ਨਹੀਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਵਾਸੀਰੀ ਮੌਕੇ ਖੁਸ਼ ਹੋ ਕੇ ਝੜ ਜਾਣਗੇ ਤੇ ਬਿਲਕੁਲ ਆਰਾਮ ਆ ਜਾਏਗਾ
1: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਹਾਜ਼ਰ ਹੈ ਅਗਲੀ ਈਮੇਲ ਜਿਹੜੀ ਜ਼ਿੱਦੀ ਬਿਮਾਰੀਆਂ ਨਾਲ ਭਰੀ ਹੋਈ ਹੈ ਤੇ ਤੁਹਾਨੂੰ ਇਹਦਾ ਇਲਾਜ ਵੀ ਸਪੈਸ਼ਲੀ ਕਰਨਾ ਪਵੇਗਾ। ਸੁਲੇਮਾਨ ਸਾਹਿਬ, ਈਮੇਲ ਨਵੀਦ ਬਾਟ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਲੱਤਾਂ, ਕਮਰ ਤੇ ਸਾਰੇ ਜਿਸਮ ਵਿੱਚ ਦਰਦ ਹੁੰਦਾ, ਚਿਹਰੇ ਦੀਆਂ ਹੱਡੀਆਂ ਨਿਕਲ ਆਈਆਂ ਨੇ, ਨਜ਼ਰ ਡਿੱਗਦੀ ਜਾ ਰਹੀ ਹੈ, ਸਿਰ ਵਿੱਚ ਹਲਕਾ ਹਲਕਾ ਦਰਦ ਰਹਿੰਦਾ, ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਹਰ ਵੇਲੇ ਸੁਸਤੀ ਜਿਹੀ ਰਹਿੰਦੀ ਹੈ। ਜਿਸਮ ਇੰਨਾ ਕਮਜ਼ੋਰ ਹੋ ਗਿਆ ਹੈ ਕਿ ਸਾਬੀ ਤਾਕਤ ਮਹਿਸੂਸ ਹੀ ਨਹੀਂ ਹੁੰਦੀ, ਭੁੱਖ ਜ਼ਰਾ ਨਹੀਂ ਲੱਗਦੀ, ਹੱਥ ਪੈਰ ਸੜਦੇ ਨੇ ਤੇ ਹਰ ਵੇਲੇ ਪਿਆਸ ਲੱਗਦੀ ਹੈ। ਬਹੁਤ ਪਰੇਸ਼ਾਨ ਆ, ਕੁਝ ਸਮਝ ਨਹੀਂ ਆਉਂਦਾ ਕਿ ਮੇਰਾ ਕੀ ਬਣੇਗਾ, ਮੈਂ ਤੇ ਇਲਾਜ ਕਰਾ ਕਰਾ ਤੇ ਥੱਕ ਗਿਆ ਵਾਂ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
0: ਸਹਿਮਾ ਜੀ, ਮੇਰੇ ਕੋਲ ਤੇ ਇਹੋ ਜਿਹੇ ਜ਼ਿੱਦੀ ਬਿਮਾਰੀਆਂ ਦੇ ਮਰੀਜ਼ ਆਉਂਦੇ ਹੀ ਰਹਿੰਦੇ ਨੇ,
1: ਬਿਲਕੁਲ,
0: ਪਰ ਮੈਂ ਰੱਬ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਸੋਹਣਾ ਰੱਬ ਮੇਰੇ ਇਲਾਜ ਨਾਲ ਮਰੀਜ਼ਾਂ ਨੂੰ ਸਿਹਤ ਅਤਾ ਕਰਦਾ ਹੈ।
1: ਬੇਸ਼ੱਕ
0: ਨਵੀਦ ਭਾਈ, ਮੈਂ ਤੁਹਾਡੀ ਹਾਲਤ ਤੇ ਤੁਹਾਡੀ ਬਿਮਾਰੀ ਨੂੰ ਪੂਰੀ ਤਰ੍ਹਾਂ ਸਮਝ ਗਿਆ ਵਾਂ, ਪਰ ਮਸਲਾ ਇਹ ਵੇ ਕਿ ਤੁਹਾਨੂੰ ਇਲਾਜ ਤੋਂ ਬਾਅਦ ਵੀ ਆਰਾਮ ਕਿਉਂ ਨਹੀਂ ਹੋਇਆ। ਮੇਰਾ ਖਿਆਲ ਹੈ ਕਿ ਤੁਹਾਡੀ ਬਿਮਾਰੀ ਦੀ ਹਾਲੇ ਪੂਰੀ ਤਰ੍ਹਾਂ ਤਸ਼ਖੀਸ ਹੀ ਨਹੀਂ ਹੋਈ, ਯਾਨੀ ਤੁਸੀਂ ਤਜਰਬਾਤੀ ਦਵਾਈਆਂ ਹੀ ਖਾਂਦੇ ਰਹੇ ਹੋ। ਬਹਰਹਾਲ ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ, ਮੈਂ ਚੈੱਕਅਪ ਕਰਨ ਤੋਂ ਬਾਅਦ ਹੀ ਕੋਈ ਚੰਗੀ ਜਿਹੀ ਦਵਾਈ ਤਜਵੀਜ਼ ਕਰਾਂਗਾ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਅਸਾਬੀ ਕਮਜ਼ੋਰੀ ਵੀ ਦੂਰ ਹੋ ਜਾਵੇਗੀ ਤੇ ਦੂਜੀਆਂ ਬਿਮਾਰੀਆਂ ਤੋਂ ਵੀ ਮੁਕੰਮਲ ਆਰਾਮ ਆ ਜਾਏਗਾ, ਕਿਉਂਕਿ ਇਹਨਾਂ ਤਮਾਮ ਬਿਮਾਰੀਆਂ ਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਸਾਡੀ ਜੜੀ ਬੂਟੀਆਂ ਵਿੱਚ ਮੌਜੂਦ ਹੈ।
1: ਜੀ ਨਵੀਦ ਭਾਈ, ਹੁਣ ਬਿਮਾਰੀਆਂ ਦੀ ਜ਼ਿੱਦ ਜਿਹੜੀ ਹੈ ਨਾ, ਇਨਸ਼ਾਅੱਲਾ ਟੁੱਟ ਜਾਵੇਗੀ, ਬਸ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ ਤੇ ਅਮਲ ਕਰੋ। ਸੁਲੇਮਾਨ ਸਾਹਿਬ, ਪ੍ਰੋਗਰਾਮ ਖਤਮ ਹੋਣ ਦਾ ਇਸ਼ਾਰਾ ਮਿਲ ਗਿਆ ਹੈ। ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਭੈਣ ਭਰਾਵਾਂ ਨੂੰ ਆਪਣੀ ਰਾਏ ਦੱਸੀ, ਤੁਹਾਡੀ ਬੜੀ ਬੜੀ ਮਿਹਰਬਾਨੀ।
0: ਸਹਿਮਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ, ਜਿਨ੍ਹਾਂ ਦੀ ਵਜ੍ਹਾ ਨਾਲ ਇਹ ਪ੍ਰੋਗਰਾਮ ਭੈਣ ਭਰਾਵਾਂ ਤੱਕ ਪਹੁੰਚਦਾ ਹੈ।
1: ਜੀ ਸ਼ੁਕਰੀਆ। ਸੋਹਣੇ ਭੈਣ ਭਰਾਓ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੀਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲਸ ਤੇ SMS ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਨੇ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ
3: ਈਮੇਲਸ ਤੇ SMS
1: ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772760, ਯਾਨੀ 0423772716। 0. موبائل نمبر ہے 0300-414-2608 یعنی 0300-414-2608 تے ساڈا ای میل ایڈریس ہے suleiman.dawakhana@lhr.gmail.com
1: پین پراؤ ہمیشہ خوش رہو تے صحت مند رہو اس دعا دے نال ہی اپنی پین سائمہ نو دیو اجازت اگلے پروگرام وچ حکیم سلیمان دے طبی مشورے لے کے تہاڈی خدمت وچ پھر حاضر ہوواں گے اس ویلے تک رب رکھا